0: ਇੱਕ ਵਾਰੀ ਫਿਰ ਤੋਂ ਸਵਾਗਤ ਹੈ ਜੀ ਸਬਰੰਗ ਰੇਡੀਓ 94.7 ਐਫਐਮ ਦੇ ਸਾਰੇ ਲਿਸਨਰਸ ਦਾ ਅੱਜ ਦੇ ਫਰਾਈਡੇ ਦੀ ਸ਼ਾਮ ਦੇ ਇਸ ਖਾਸ ਪ੍ਰੋਗਰਾਮ ਚ, ਕਿਉਂਕਿ ਤੁਹਾਨੂੰ ਪਤਾ ਵੀ ਫਰਾਈਡੇ ਦਾ ਦਿਨ ਹੋਵੇ ਤੇ ਪ੍ਰੋਗਰਾਮ ਕੁਛ ਨਾ ਕੁਛ ਚੱਲਦਾ ਰਹਿਣਾ ਚਾਹੀਦਾ. ਅੱਜ ਦਾ ਪ੍ਰੋਗਰਾਮ ਕੁਛ ਐਂਟਰਟੇਨਮੈਂਟ ਦੇ ਨਾਲ ਰਿਲੇਟਡ ਹੀ ਪ੍ਰੋਗਰਾਮ ਹੈ ਜਿਹੜਾ ਅੱਜ ਲੈ ਕੇ ਆਏ ਆਪਾਂ, ਤੇ ਉਹਦੇ ਬਾਰੇ ਗੱਲਬਾਤ ਕਰਾਂਗੇ. ਸੋ ਪ੍ਰੋਗਰਾਮ ਦੇ ਵਿੱਚ ਖਬਰਾਂ ਜਿਹੜੀਆਂ ਨੇ ਜੀ ਉਹ ਕਈ ਤਰ੍ਹਾਂ ਦੀਆਂ ਸਾਡੇ ਕੋਲ ਆਉਂਦੀਆਂ ਰਹਿੰਦੀਆਂ ਜਿਹਦੇ ਬਾਰੇ ਜ਼ਿਕਰ ਕਰਨਾ ਜ਼ਰੂਰੀ ਹੈ. ਵੈਸੇ ਵੈਦਰ ਨੂੰ ਲੈ ਕੇ ਹਰ ਤਰ੍ਹਾਂ ਦਾ ਇਹ ਲੋਕੀ ਕੁਛ ਪਰੇਸ਼ਾਨ ਨੇ, ਕੁਛ ਖੁਸ਼ ਨੇ, ਬਟ ਵੈਦਰ ਤੇ ਵੈਦਰ ਹੀ ਹੈ, ਕਿਉਂਕਿ ਵੈਦਰ ਦੇ ਬਾਰੇ ਕੁਛ ਕੀਤਾ ਨਹੀਂ ਜਾ ਸਕਦਾ. ਉਹਦੇ ਬਾਰੇ ਥੋੜੀ ਜਿਹੀ ਗੱਲਬਾਤ ਕਰਨ ਤੋਂ ਪਹਿਲਾਂ ਮੈਨੂੰ ਲੱਗਦਾ ਵੀ ਆਪਾਂ ਪ੍ਰੋਗਰਾਮ ਨੂੰ ਜਦੋਂ ਅੱਗੇ ਅੱਗੇ ਵਧਾਉਂਦੇ ਹਾਂ ਤੇ ਕਾਫੀ ਖਬਰਾਂ ਤੇ ਗੱਲਾਂ ਬਾਤਾਂ ਜਿਹੜੀਆਂ ਅੱਜ ਦੇ ਪ੍ਰੋਗਰਾਮ ਦੀਆਂ ਇਸ ਤਰ੍ਹਾਂ ਦੀਆਂ ਹੋਣੀਆਂ ਜਿਹੜੀਆਂ ਤੁਸੀਂ ਪਸੰਦ ਕਰੋਗੇ, ਤੇ ਉਹਦੇ ਬਾਰੇ ਥੋੜਾ ਜਿਹਾ ਜ਼ਿਕਰ ਕਰ ਲੈਂਦੇ ਹਾਂ ਲੋਕਲ ਥੋੜਾ ਜਿਹਾ. ਫਿਰ ਇਸ ਤੋਂ ਬਾਅਦ ਇਹਨਾਂ ਖਬਰਾਂ ਤੋਂ ਬਾਅਦ ਫਿਰ ਵਾਪਸ ਮਿਲ ਕੇ ਤੇ ਬਾਕੀ ਦੀਆਂ ਖਬਰਾਂ ਤੇ ਗੱਲਾਂ ਬਾਤਾਂ ਜਿਹੜੀਆਂ ਨੇ ਉਹ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਅੱਜ ਦੇ ਪ੍ਰੋਗਰਾਮ 'ਚ. ਮਿਲਦੇ ਹਾਂ ਇਹਨਾਂ ਪ੍ਰੋਗਰਾਮਸ ਤੋਂ ਬਾਅਦ. ਫਿਰ ਗੈਸਟ ਵੀ ਸਟੂਡੀਓ 'ਚ ਪਹੁੰਚੇ, ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਆਪਾਂ, ਬਟ ਥੋੜ੍ਹੀ ਜਿਹੀ ਗੱਲਬਾਤ ਜਿਹੜੀ ਹੈ ਉਹ ਪ੍ਰੋਗਰਾਮ ਦੇ ਵਿੱਚ ਖਬਰਾਂ ਵਾਲੀ ਜਿਹੜੀ ਹੈ ਤੁਹਾਡੇ ਨਾਲ ਸ਼ੇਅਰ ਕਰਦੀ ਹੈ, ਕਿਉਂਕਿ ਦੁਨੀਆ ਭਰ ਦੇ ਵਿੱਚ ਕਈ ਤਰ੍ਹਾਂ ਦੀਆਂ ਖਬਰਾਂ ਜਿਹੜੀਆਂ ਨੇ ਉਹ ਸੁਰਖੀਆਂ ਬੰਦੀਆਂ ਜਾ ਰਹੀਆਂ. ਵੈਸੇ ਕੱਲ੍ਹ ਦਾ ਕੈਨੇਡਾ ਨੇ ਕਮਾਲ ਕਰਤੀ ਹੈ ਜਿਹੜਾ 6-0 ਦੇ ਨਾਲ ਕਤਰ ਨੂੰ ਹਰਾ ਕੇ, ਤੇ ਸਾਰੀ ਦੁਨੀਆ ਦੇ ਵਿੱਚ ਹੁਣ ਚਰਚਾ ਜਿਹੜੀ ਹੈ ਉਹ ਇਸੇ ਗੱਲ ਦੀ ਹੋ ਰਹੀ ਹੈ.
1: ਸ਼ਾਂਤੀ ਸਮਝੌਤੇ ਤੇ ਦਸਤਖਤ ਹੋਏ ਸਨ ਉਹ ਸ਼ੁਰੂ ਹੋਣ ਤੋਂ ਪਹਿਲਾਂ ਹੀ ਪੂਰੀ ਤਰ੍ਹਾਂ ਖਤਰੇ ਚ ਪੈਂਦਾ ਨਜ਼ਰ ਆ ਰਿਹਾ ਏ. ਇਕ ਪਾਸੇ ਜਿੱਥੇ ਇਜ਼ਰਾਈਲ ਨੇ ਦੱਖਣੀ ਲਿਬਨਾਨ ਚ ਰਾਤ ਭਰ ਭਿਆਨਕ ਬੰਬਾਰੀ ਕੀਤੀ ਜਿਸ ਚ ਘੱਟੋ ਘੱਟ 16 ਲੋਕਾਂ ਦੀ ਮੌਤ ਹੋ ਗਈ, ਉਥੇ ਹੀ ਦੂਜੇ ਪਾਸੇ ਸਵਿਟਜ਼ਰਲੈਂਡ ਚ ਹੋਣ ਵਾਲੀ ਅਮਰੀਕਾ ਇਰਾਨ ਦੀ ਬੇਹੱਦ ਮਹੱਤਵਪੂਰਨ ਸ਼ਾਂਤੀ ਵਾਰਤਾ ਨੂੰ ਟਾਲ ਦਿੱਤਾ ਗਿਆ ਏ. ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਤੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਦੀ ਮੌਜੂਦਗੀ 'ਚ ਬੁੱਧਵਾਰ ਨੂੰ ਹੀ ਵਰਸਾਏ ਦੇ ਮਹਿਲ 'ਚ ਅਮਰੀਕਾ ਤੇ ਇਰਾਨ ਵਿਚਕਾਰ ਇੱਕ ਸ਼ੁਰੂਆਤੀ ਸ਼ਾਂਤੀ ਸਮਝੌਤਾ ਹੋਇਆ ਸੀ. ਇਸ ਦਾ ਮਕਸਦ ਪੱਛਮੀ ਏਸ਼ੀਆ 'ਚ ਚੱਲ ਰਹੀ ਜੰਗ ਨੂੰ ਰੋਕਣਾ ਸੀ. ਇਸ ਸਮਝੌਤੇ 'ਚ ਸਾਫ਼ ਕਿਹਾ ਗਿਆ ਸੀ ਕਿ ਲਬਨਾਨ ਸਮੇਤ ਸਾਰੇ ਮੋਰਚਿਆਂ ਤੇ ਫੌਜੀ ਕਾਰਵਾਈ ਤੁਰੰਤ ਰੋਕੀ ਜਾਵੇਗੀ, ਪਰ ਇਸ ਸਮਝੌਤੇ ਦੇ ਤੁਰੰਤ ਬਾਅਦ ਇਜ਼ਰਾਈਲੀ ਫੌਜ ਨੇ ਦੱਖਣੀ ਲਬਨਾਨ 'ਚ ਹਿਜ਼ਬੁੱਲਾ ਦੇ ਟਿਕਾਣਿਆਂ ਤੇ ਤਾਬੜਤੋੜ ਹਵਾਈ ਹਮਲੇ ਸ਼ੁਰੂ ਕਰ ਦਿੱਤੇ. ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਪਿਛਲੇ ਹਟਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ. ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਹਿਜ਼ਬੁੱਲਾ ਦਾ ਖਤਰਾ ਪੂਰੀ ਤਰ੍ਹਾਂ ਖਤਮ ਨਹੀਂ ਹੋ ਜਾਂਦਾ ਇਜ਼ਰਾਈਲੀ ਫੌਜੀ ਲਬਨਾਨ 'ਚ ਰਹਿਣਗੇ. ਦੱਸ ਦਈਏ ਕਿ ਇਸ 14 ਸੂਤਰੀ ਸ਼ੁਰੂਆਤੀ ਸਮਝੌਤੇ ਨੂੰ ਇੱਕ ਸਥਾਈ ਸ਼ਾਂਤੀ ਦਾ ਰੂਪ ਦੇਣ ਲਈ ਸ਼ੁੱਕਰਵਾਰ ਨੂੰ ਸਵਿਟਜ਼ਰਲੈਂਡ ਦੇ ਬੁਰਗਨ ਸਟਾਕ ਰਿਜ਼ੋਰਟ 'ਚ ਦੋਵਾਂ ਦੇਸ਼ਾਂ ਵਿਚਕਾਰ ਤਕਨੀਕੀ ਗੱਲਬਾਤ ਹੋਣੀ ਸੀ, ਪਰ ਇਹ ਬੈਠਕ ਰੱਦ ਹੋ ਗਈ ਹੈ. ਕਾਰਨ ਇਹ ਹੈ ਕਿ ਅਮਰੀਕੀ ਉਪ ਰਾਸ਼ਟਰਪਤੀ ਜੇ ਡੀ ਵੈਂਸ ਜੋ ਇਸ ਗੱਲਬਾਤ ਦੀ ਅਗਵਾਈ ਕਰਨ ਵਾਲੇ ਸਨ ਉਨ੍ਹਾਂ ਨੇ ਆਪਣਾ ਸਵਿਟਜ਼ਰਲੈਂਡ ਦੌਰਾ ਟਾਲ ਦਿੱਤਾ ਏ. ਵਾਈਟ ਹਾਊਸ ਨੇ ਇਸ ਦੇ ਪਿੱਛੇ ਲੌਜਿਸਟਿਕਸ ਯਾਨੀ ਕਿ ਵਿਵਸਥਾ ਸਬੰਧੀ ਦਿੱਕਤਾਂ ਦਾ ਹਵਾਲਾ ਦਿੱਤਾ, ਪਰ ਹਿਜ਼ਬੁੱਲਾ ਸਮਰਥਕ ਮੀਡੀਆ ਅਲ ਮਾਯਾਦੀਨ ਦੇ ਮੁਤਾਬਕ ਇਰਾਨ ਨੇ ਲਬਨਾਨ ਤੇ ਇਜ਼ਰਾਈਲ ਦੇ

ਲਗਾਤਾਰ ਹੋ ਰਹੇ ਹਮਲਿਆਂ ਦੇ ਵਿਰੋਧ 'ਚ ਆਪਣੇ ਪ੍ਰਤੀਨਿਧੀ ਮੰਡਲ ਨੂੰ ਸਵਿਟਜ਼ਰਲੈਂਡ ਭੇਜਣ ਤੋਂ ਮਨ੍ਹਾ ਕਰ ਦਿੱਤਾ ਹੈ। ਅਮਰੀਕਾ ਦੇ ਇਲੀਨੋਇਜ਼ ਸੂਬੇ ਦੇ ਵਿੱਚ 1 ਜੁਲਾਈ 2026 ਤੋਂ ਸੀਨੀਅਰ ਡਰਾਈਵਰਾਂ ਲਈ ਡਰਾਈਵਿੰਗ ਲਾਇਸੈਂਸ ਰੀਨਿਊ ਕਰਨ ਦੇ ਨਿਯਮ ਬਦਲ ਰਹੇ ਨੇ। ਹਾਊਸ ਬਿੱਲ 1226 ਜਿਸ ਨੂੰ ਰੋਡ ਸੇਫਟੀ ਐਂਡ ਫੇਅਰਨੈਸ ਐਕਟ ਕਿਹਾ ਜਾਂਦਾ ਹੈ ਦੇ ਤਹਿਤ 79 ਤੋਂ 86 ਸਾਲ ਦੀ ਉਮਰ ਵਾਲੇ ਡਰਾਈਵਰਾਂ ਨੂੰ ਹੁਣ ਲਾਇਸੈਂਸ ਰੀਨਿਊ ਕਰਵਾਉਣ ਲਈ ਬਿਹਾਈਂਡ ਦਾ ਵੀਲ ਰੋਡ ਟੈਸਟ ਨਹੀਂ ਦੇਣਾ ਪਵੇਗਾ, ਉਨ੍ਹਾਂ ਨੂੰ ਸਿਰਫ ਵਿਜ਼ਨ ਟੈਸਟ ਪਾਸ ਕਰਨਾ ਹੋਵੇਗਾ। ਪਰ ਇਹ ਛੋਟ ਹਰ ਸੀਨੀਅਰ ਡਰਾਈਵਰ ਲਈ ਨਹੀਂ ਹੈ। 87 ਸਾਲ ਜਾਂ ਇਸ ਤੋਂ ਵੱਧ ਉਮਰ ਵਾਲੇ ਡਰਾਈਵਰਾਂ ਨੂੰ ਅਜੇ ਵੀ ਪ੍ਰੈਕਟੀਕਲ ਰੋਡ ਟੈਸਟ ਦੇਣਾ ਪਵੇਗਾ। ਇਸ ਤੋਂ ਇਲਾਵਾ 75 ਸਾਲ ਜਾਂ ਇਸ ਤੋਂ ਵੱਧ ਉਮਰ ਵਾਲੇ ਕਮਰਸ਼ੀਅਲ ਡਰਾਈਵਰ ਲਾਇਸੈਂਸ ਵਾਲੇ ਲੋਕਾਂ ਲਈ ਵੀ ਡਰਾਈਵਿੰਗ ਟੈਸਟ ਦੀ ਸ਼ਰਤ ਰਹੇਗੀ। ਨਵੇਂ ਨਿਯਮਾਂ ਅਨੁਸਾਰ 79 ਤੋਂ 80 ਸਾਲ ਦੇ ਡਰਾਈਵਰ ਹਰ 4 ਸਾਲ ਬਾਅਦ ਲਾਇਸੈਂਸ ਰੀਨਿਊ ਕਰਵਾਉਣਗੇ। 81 ਤੋਂ 86 ਸਾਲ ਦੇ ਡਰਾਈਵਰਾਂ ਨੂੰ ਹਰ 2 ਸਾਲ ਬਾਅਦ ਲਾਇਸੈਂਸ ਰੀਨਿਊ ਕਰਵਾਉਣਾ ਪਵੇਗਾ। 87 ਸਾਲ ਜਾਂ ਇਸ ਤੋਂ ਵੱਧ ਉਮਰ ਵਾਲਿਆਂ ਨੂੰ ਹਰ ਸਾਲ ਲਾਇਸੈਂਸ ਰੀਨਿਊ ਕਰਵਾਉਣਾ ਪਵੇਗਾ। ਇਲੀਨੋਇਜ਼ ਸੈਕਟਰੀ ਆਫ ਸਟੇਟ ਅਲੈਕਸੀ ਜਿਆਨੋਲੀਅਸ ਨੇ ਕਿਹਾ ਹੈ ਕਿ ਇਹ ਕਾਨੂੰਨ ਸੀਨੀਅਰ ਡਰਾਈਵਰਸ ਉੱਤੇ ਲੱਗੇ ਪੁਰਾਣੇ ਏਜ ਬੇਸਡ ਬਰਡਨ ਨੂੰ ਘਟਾਉਂਦਾ ਏ, ਕਿਉਂਕਿ ਅੰਕੜੇ ਦਰਸਾਉਂਦੇ ਨੇ ਕਿ ਸੀਨੀਅਰ ਡਰਾਈਵਰ ਕਈ ਵਾਰ ਸੜਕਾਂ ਉੱਤੇ ਸਭ ਤੋਂ ਸੁਰੱਖਿਅਤ ਵਰਗਾਂ ਚੋਂ ਹੁੰਦੇ ਨੇ। AARP ਇਲੀਨੋਇਜ਼ ਨੇ ਵੀ ਇਸ ਕਾਨੂੰਨ ਦਾ ਸਮਰਥਨ ਕੀਤਾ ਹੈ। ਇਸ ਕਾਨੂੰਨ 'ਚ ਸੁਰੱਖਿਆ ਲਈ ਇੱਕ ਹੋਰ ਪ੍ਰਾਵਧਾਨ ਵੀ ਹੈ, ਜੇ ਕਿਸੇ ਸੀਨੀਅਰ ਡਰਾਈਵਰ ਦੇ ਪਰਿਵਾਰਕ ਮੈਂਬਰ ਨੂੰ ਉਸ ਦੀ ਸਿਹਤ, ਯਾਦਾਸ਼ਤ ਜਾਂ ਡਰਾਈਵਿੰਗ ਸਮਰੱਥਾ ਬਾਰੇ ਚਿੰਤਾ ਹੋਵੇ ਤਾਂ ਉਹ ਸੈਕਰੇਟਰੀ ਆਫ ਸਟੇਟ ਆਫਿਸ ਨੂੰ ਰਿਵਿਊ ਲਈ ਅਰਜ਼ੀ ਦੇ ਸਕਦੇ ਨੇ। ਉਸ ਤੋਂ ਬਾਅਦ ਲੋੜ ਪੈਣ 'ਤੇ ਰਿਟਨ ਟੈਸਟ, ਵਿਜ਼ਨ ਟੈਸਟ ਜਾਂ ਰੋਡ ਟੈਸਟ ਲਿਆ ਜਾ ਸਕਦਾ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਇਹ ਕਾਨੂੰਨ ਕੈਲੀਫੋਰਨੀਆ ਲਈ ਨਹੀਂ, ਸਿਰਫ ਇਲੀਨੋਇਜ਼ ਲਈ ਹੈ। ਕੈਲੀਫੋਰਨੀਆ 'ਚ ਸੀਨੀਅਰ ਡਰਾਈਵਰਾਂ ਲਈ DMV ਦੇ ਆਪਣੇ ਵੱਖਰੇ ਨਿਯਮ ਨੇ। ਅਮਰੀਕਾ ਦੀ ਸਿਟੀਜ਼ਨਸ਼ਿਪ ਲਈ ਬਲਵਿੰਦਰ ਸਿੰਘ ਤੋਂ ਜਸਵਿੰਦਰ ਸਿੰਘ ਬਣਨ ਵਾਲੇ ਪੰਜਾਬੀ ਵਿਰੁੱਧ ਟਰੰਪ ਸਰਕਾਰ ਨੇ ਮੁਕੱਦਮਾ ਦਾਇਰ ਕਰਦਿਆਂ ਨਾਗਰਿਕਤਾ ਰੱਦ ਕਰਨ ਦੀ ਗੁਜ਼ਾਰਿਸ਼ ਕੀਤੀ ਹੈ। ਟਰੰਪ ਸਰਕਾਰ ਨੇ ਦਲੀਲ ਦਿੱਤੀ ਹੈ ਕਿ 54 ਸਾਲ ਦੇ ਜਸਵਿੰਦਰ ਸਿੰਘ ਉਰਫ ਬਲਵਿੰਦਰ ਸਿੰਘ ਨੇ ਗੁੰਮਰਾਹਕੁੰਨ ਜਾਣਕਾਰੀ ਦੇ ਆਧਾਰ ਤੇ ਸਿਟੀਜ਼ਨਸ਼ਿਪ ਹਾਸਲ ਕੀਤੀ। ਓਰੇਗਨ ਸੂਬੇ ਦੀ ਫੈਡਰਲ ਅਦਾਲਤ 'ਚ ਦਾਇਰ ਦੀਵਾਨੀ ਮੁਕੱਦਮੇ 'ਚ US ਅਟਾਰਨੀ ਦਫ਼ਤਰ ਨੇ ਦੋਸ਼ ਲਾਇਆ ਕਿ ਜਸਵਿੰਦਰ ਸਿੰਘ 1990 'ਚ ਬਲਵਿੰਦਰ ਸਿੰਘ ਦੇ ਨਾਂ ਹੇਠ ਅਮਰੀਕਾ ਦਾਖਲ ਹੋਇਆ। ਉਸਨੇ ਇਮੀਗ੍ਰੇਸ਼ਨ ਅਦਾਲਤ ਤੋਂ ਅਮਰੀਕਾ 'ਚ ਰਹਿਣ ਦੀ ਇਜਾਜ਼ਤ ਮੰਗੀ ਪਰ ਜੱਜ ਨੇ ਅਰਜ਼ੀ ਰੱਦ ਕਰਦਿਆਂ ਡਿਪੋਰਟ ਕਰਨ ਦੇ ਹੁਕਮ ਦੇ ਦਿੱਤੇ। ਅਦਾਲਤ ਦੇ ਫੈਸਲੇ ਮਗਰੋਂ ਬਲਵਿੰਦਰ ਸਿੰਘ ਨੂੰ July 1993 'ਚ ਇਮੀਗ੍ਰੇਸ਼ਨ ਅਫਸਰਾਂ ਅੱਗੇ ਸਰੈਂਡਰ ਕਰਨ ਦੇ ਹੁਕਮ ਦਿੱਤੇ ਗਏ, ਪਰ ਉਸਨੇ ਅਜਿਹਾ ਨਾ ਕਰਦਿਆਂ ਆਪਣਾ ਨਾਂ ਬਦਲ ਕੇ ਜਸਵਿੰਦਰ ਸਿੰਘ ਰੱਖ ਲਿਆ ਤੇ November 1994 'ਚ ਨਵੇਂ ਸਿਰੇ ਤੋਂ ਇਮੀਗ੍ਰੇਸ਼ਨ ਲਾਭ ਦੀ ਅਰਜ਼ੀ ਦਾਇਰ ਕਰ ਦਿੱਤੀ। ਅਮਰੀਕਾ 'ਚ ਇਮੀਗ੍ਰੇਸ਼ਨ ਲਾਭ ਦਾ ਮਤਲਬ ਲੀਗਲ ਸਟੇਟਸ ਜਾਂ ਵਿਦੇਸ਼ੀ ਨਾਗਰਿਕ ਨੂੰ ਅਮਰੀਕਾ 'ਚ ਮਿਲੀ ਹਿਫਾਜ਼ਤ ਜਾਂ ਅਸਾਈਲਮ ਮੰਨਿਆ ਜਾਂਦਾ ਹੈ, ਜਿਸ ਦੇ ਆਧਾਰ ਤੇ ਉਸ ਨੂੰ ਕੰਮ ਕਰਨ ਦੀ ਇਜਾਜ਼ਤ ਮਿਲ ਜਾਂਦੀ ਹੈ। ਮੁਕੱਦਮੇ 'ਚ ਦਾਅਵਾ ਕੀਤਾ ਗਿਆ ਕਿ ਜਸਵਿੰਦਰ ਸਿੰਘ ਦੇ ਨਾਂ ਹੇਠ ਦਾਖਲ ਨਵੀਂ ਇਮੀਗ੍ਰੇਸ਼ਨ ਅਰਜ਼ੀ 'ਚ ਜਨਮ ਤਰੀਕ ਬਦਲ ਦਿੱਤੀ ਗਈ ਤੇ ਅਮਰੀਕਾ 'ਚ ਦਾਖਲ ਹੋਣ ਦਾ ਸਮਾਂ ਵੀ ਤਬਦੀਲ ਕਰ ਦਿੱਤਾ ਗਿਆ। ਨਵੀਂ ਅਰਜ਼ੀ 'ਚ ਪੁਰਾਣੇ ਕਿਸੇ ਰਿਕਾਰਡ ਦਾ ਜ਼ਿਕਰ ਨਹੀਂ ਸੀ ਕੀਤਾ ਗਿਆ ਜੋ August 2003 'ਚ ਪ੍ਰਵਾਨ ਹੋ ਗਈ ਅਤੇ ਇਮੀਗ੍ਰੇਸ਼ਨ ਜੱਜ ਨੇ ਜਸਵਿੰਦਰ ਸਿੰਘ ਲਈ ਗ੍ਰੀਨ ਕਾਰਡ ਦਾ ਰਾਹ ਪੱਧਰਾ ਕਰ ਦਿੱਤਾ। ਤਕਰੀਬਨ ਇੱਕ ਦਹਾਕੇ ਬਾਅਦ ਸਾਲ 2013 'ਚ ਜਸਵਿੰਦਰ ਸਿੰਘ ਨੇ US ਸਿਟੀਜ਼ਨਸ਼ਿਪ ਵਾਸਤੇ ਅਪਲਾਈ ਕਰ ਦਿੱਤਾ ਤੇ ਆਪਣੇ ਵੱਲੋਂ ਮੁਹੱਈਆ ਕਰਵਾਈ ਸਾਰੀ ਜਾਣਕਾਰੀ ਦਰੁਸਤ ਹੋਣਾ ਵੀ ਤਸਦੀਕ ਕੀਤਾ। ਅਮਰੀਕਾ ਦੇ ਸਿਟੀਜ਼ਨਸ਼ਿਪ ਤੇ ਇਮੀਗ੍ਰੇਸ਼ਨ ਸੇਵਾਵਾਂ ਵਿਭਾਗ ਨੇ 2013 'ਚ ਹੀ ਜਸਵਿੰਦਰ ਸਿੰਘ ਦੀ ਅਰਜ਼ੀ ਪ੍ਰਵਾਨ ਕਰਦਿਆਂ ਮੁਲਕ ਦਾ ਨਾਗਰਿਕ ਬਣਾ ਦਿੱਤਾ, ਪਰ ਅਦਾਲਤ 'ਚ ਦਾਇਰ ਤਾਜ਼ਾ ਅਰਜ਼ੀ ਕਹਿੰਦੀ ਹੈ ਕਿ ਸਭ ਕੁਝ ਗੈਰ ਕਾਨੂੰਨੀ ਤਰੀਕੇ ਨਾਲ ਹੋਇਆ। ਅਮਰੀਕਾ ਦੇ ਇਮੀਗ੍ਰੇਸ਼ਨ ਐਂਡ ਨੈਸ਼ਨੈਲਿਟੀ ਐਕਟ ਅਧੀਨ ਇੱਕ ਫੈਡਰਲ ਅਦਾਲਤ ਕਿਸੇ ਪ੍ਰਵਾਸੀ ਦੀ ਸਿਟੀਜ਼ਨਸ਼ਿਪ ਰੱਦ ਕਰ ਸਕਦੀ ਹੈ ਜੇ ਸਾਬਤ ਹੋ ਜਾਵੇ ਕਿ ਉਸਨੇ ਫਰਜ਼ੀ ਦਸਤਾਵੇਜ਼ ਜਾਂ ਗੁੰਮਰਾਹਕੁੰਨ ਜਾਣਕਾਰੀ ਦੇ ਆਧਾਰ ਤੇ ਨਾਗਰਿਕਤਾ ਹਾਸਲ ਕੀਤੀ। ਹੁਣ ਸਾਰਾ ਦਾਰੋ ਮਦਾਰ ਅਦਾਲਤੀ ਫੈਸਲੇ ਤੇ ਨਿਰਭਰ ਕਰਦਾ ਏ। ਜੇ ਟਰੰਪ ਸਰਕਾਰ ਆਪਣਾ ਦਾਅਵਾ ਸਾਬਤ ਕਰਨ 'ਚ ਸਫਲ ਰਹੀ ਤਾਂ ਜਸਵਿੰਦਰ ਸਿੰਘ ਦੀ ਸਿਟੀਜ਼ਨਸ਼ਿਪ ਰੱਦ ਹੋ ਸਕਦੀ ਹੈ। ਚੇਤੇ ਰਹਿ ਕੇ ਅਮਰੀਕਾ ਦੇ ਨਿਆਂ ਵਿਭਾਗ ਵੱਲੋਂ ਪਿਛਲੇ ਦਿਨੀ ਇੱਕ ਹੋਰ ਭਾਰਤੀ ਦੀ ਸਿਟੀਜ਼ਨਸ਼ਿਪ ਰੱਦ ਕਰਨ ਦੀ ਪ੍ਰਕਿਰਿਆ ਆਰੰਭ ਦਿੱਤੀ, ਜਿਸ ਵਿਰੁੱਧ ਅਤੀਤ 'ਚ ਵੀਜ਼ਾ ਫਰਾਡ ਦੇ ਦੋਸ਼ ਲੱਗੇ ਸਨ। ਅਮਰੀਕਾ ਦੇ ਇਮੀਗ੍ਰੇਸ਼ਨ ਸਿਸਟਮ ਨਾਲ ਜੁੜੀ ਇੱਕ ਵੱਡੀ ਖਬਰ ਸਾਹਮਣੇ ਆਈ ਹੈ। CBS ਨਿਊਜ਼ ਦੀ ਇੱਕ ਵਿਸ਼ੇਸ਼ ਰਿਪੋਰਟ ਅਨੁਸਾਰ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਅਤੇ USCIS ਇੱਕ ਅਜਿਹੀ ਨਵੀਂ ਨੀਤੀ ਤੇ ਕੰਮ ਕਰ ਰਹੇ ਨੇ ਜਿਸ ਦੇ ਤਹਿਤ ਕੁਝ ਅਸਾਈਲਮ ਅਰਜ਼ੀਆਂ ਨੂੰ ਬਿਨਾਂ ਇੰਟਰਵਿਊ ਕੀਤੇ ਹੀ ਰੱਦ ਕੀਤਾ ਜਾ ਸਕਦਾ ਹੈ। ਇਹ ਜਾਣਕਾਰੀ ਅੰਦਰੂਨੀ ਸਰਕਾਰੀ ਦਸਤਾਵੇਜ਼ਾਂ ਦੇ ਆਧਾਰ ਤੇ ਸਾਹਮਣੇ ਆਈ ਹੈ। ਮੌਜੂਦਾ ਪ੍ਰਕਿਰਿਆ ਅਨੁਸਾਰ ਜ਼ਿਆਦਾਤਰ ਅਸਾਈਲਮ ਅਰਜ਼ੀਦਾਰਾਂ ਨੂੰ ਆਪਣਾ ਕੇਸ ਪੇਸ਼ ਕਰਨ ਲਈ ਇੰਟਰਵਿਊ ਦਾ ਮੌਕਾ ਦਿੱਤਾ ਜਾਂਦਾ ਹੈ, ਪਰ ਪ੍ਰਸਤਾਵਿਤ ਨਿਯਮਾਂ ਅਧੀਨ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਕੁਝ ਮਾਮਲਿਆਂ 'ਚ ਪਹਿਲੇ ਪੜਾਅ ਤੇ ਹੀ ਅਰਜ਼ੀ ਰੱਦ ਕਰਨ ਦਾ ਅਧਿਕਾਰ ਮਿਲ ਸਕਦਾ ਹੈ ਜੇ ਉਹ

ਸਮਝਣ ਕਿ ਅਰਜ਼ੀ ਕਾਨੂੰਨੀ ਸ਼ਰਤਾਂ ਨੂੰ ਪੂਰਾ ਨਹੀਂ ਕਰਦੀ। CBS ਨਿਊਜ਼ ਮੁਤਾਬਕ ਇਹ ਯੋਜਨਾ ਖਾਸ ਤੌਰ ਤੇ ਉਹਨਾਂ ਕੇਸਾਂ ਨੂੰ ਨਿਸ਼ਾਨਾ ਬਣਾ ਸਕਦੀ ਹੈ ਜਿੱਥੇ ਅਸਾਈਲਮ ਲਈ ਅਰਜ਼ੀ 1 ਸਾਲ ਦੀ ਕਾਨੂੰਨੀ ਮਿਆਦ ਤੋਂ ਬਾਅਦ ਦਿੱਤੀ ਗਈ ਹੋਵੇ। ਮੌਜੂਦਾ ਕਾਨੂੰਨ 'ਚ ਕੁਝ ਛੋਟਾਂ ਮੌਜੂਦ ਨੇ ਪਰ ਨਵੇਂ ਪ੍ਰਸਤਾਵ ਨਾਲ ਇਹਨਾਂ ਛੋਟਾਂ ਦੀ ਵਿਆਖਿਆ ਹੋਰ ਸਖਤ ਹੋ ਸਕਦੀ ਹੈ। ਟਰੰਪ ਪ੍ਰਸ਼ਾਸਨ ਦਾ ਦਲੀਲ ਹੈ ਕਿ ਅਸਾਈਲਮ ਪ੍ਰਣਾਲੀ 'ਚ ਧੋਖਾਧੜੀ ਅਤੇ ਬੈਕਲੌਗ ਵੱਡੀ ਸਮੱਸਿਆ ਬਣ ਚੁੱਕੇ ਨੇ ਤੇ ਤੇਜ਼ ਫੈਸਲੇ ਕਰਨ ਨਾਲ ਲੱਖਾਂ ਲੰਬਿਤ ਕੇਸਾਂ ਦਾ ਬੋਝ ਘਟਾਇਆ ਜਾ ਸਕੇਗਾ। ਦੂਜੇ ਪਾਸੇ ਇਮੀਗ੍ਰੇਸ਼ਨ ਵਕੀਲਾਂ ਤੇ ਅਧਿਕਾਰ ਸੰਸਥਾਵਾਂ ਦਾ ਕਹਿਣਾ ਹੈ ਕਿ ਬਿਨਾਂ ਇੰਟਰਵਿਊ ਕਿਸੇ ਵਿਅਕਤੀ ਦੇ ਡਰ, ਜ਼ੁਲਮ ਜਾਂ ਤਸ਼ੱਦਦ ਦੇ ਦਾਅਵੇ ਦੀ ਪੂਰੀ ਜਾਂਚ ਨਹੀਂ ਹੋ ਸਕਦੀ, ਜਿਸ ਨਾਲ ਅਸਲ ਸ਼ਰਨਾਰਥੀਆਂ ਨੂੰ ਨੁਕਸਾਨ ਪਹੁੰਚ ਸਕਦਾ ਏ। ਇਸ ਪ੍ਰਸਤਾਵ ਨੂੰ ਲਾਗੂ ਕਰਨ ਲਈ ਅਜੇ ਅੰਤਿਮ ਨਿਯਮ ਜਾਰੀ ਨਹੀਂ ਹੋਏ ਅਤੇ ਸੰਭਾਵਨਾ ਹੈ ਕਿ ਜੇ ਇਹ ਨੀਤੀ ਅੱਗੇ ਵੱਧਦੀ ਹੈ ਤਾਂ ਇਸ ਨੂੰ ਫੈਡਰਲ ਅਦਾਲਤਾਂ 'ਚ ਕਾਨੂੰਨੀ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ। ਅਮਰੀਕਾ 'ਚ ਰਹਿ ਰਹੇ ਅਸਾਈਲਮ ਅਰਜ਼ੀਦਾਰਾਂ ਲਈ ਇਹ ਖ਼ਬਰ ਬਹੁਤ ਮਹੱਤਵਪੂਰਨ ਮੰਨੀ ਜਾ ਰਹੀ ਹੈ ਕਿਉਂਕਿ ਜੇ ਇਹ ਨਿਯਮ ਲਾਗੂ ਹੋ ਜਾਂਦਾ ਏ ਤਾਂ ਅਸਾਈਲਮ ਪ੍ਰਕਿਰਿਆ ਪਹਿਲਾਂ ਨਾਲੋਂ ਕਾਫ਼ੀ ਸਖ਼ਤ ਅਤੇ ਤੇਜ਼ ਹੋ ਸਕਦੀ ਹੈ। ਇਸ ਲਈ ਇਮੀਗ੍ਰੇਸ਼ਨ ਮਾਹਿਰਾਂ ਦੀ ਸਲਾਹ ਏ ਕਿ ਜਿਨ੍ਹਾਂ ਲੋਕਾਂ ਦੇ ਅਸਾਈਲਮ ਕੇਸ ਚੱਲ ਰਹੇ ਨੇ ਉਹ ਆਪਣੇ ਵਕੀਲਾਂ ਨਾਲ ਸੰਪਰਕ 'ਚ ਰਹਿਣ ਤੇ ਸਾਰੇ ਦਸਤਾਵੇਜ਼ ਸਮੇਂ ਸਿਰ ਤਿਆਰ ਰੱਖਣ। ਦੁਨੀਆ ਦੇ ਸਭ ਤੋਂ ਸੁਰੱਖਿਅਤ ਤਾਕਤਵਰ ਜਹਾਜ਼ ਏਅਰਫੋਰਸ 1 ਦਾ ਇੱਕ ਸ਼ਾਨਦਾਰ ਯੁੱਗ ਇਤਿਹਾਸ ਦੇ ਪੰਨਿਆਂ 'ਚ ਦਰਜ ਹੋ ਗਿਆ ਏ। 3 ਦਹਾਕਿਆਂ ਤੋਂ ਵੱਧ ਸਮੇਂ ਤੱਕ ਮਹਾਂਸ਼ਕਤੀ ਅਮਰੀਕਾ ਦੇ ਰਾਸ਼ਟਰਪਤੀਆਂ ਨੂੰ ਪਲਕ ਝਪਕਦਿਆਂ ਹੀ ਦੁਨੀਆ ਦੇ ਇੱਕ ਕੋਨੇ ਤੋਂ ਦੂਜੇ ਕੋਨੇ ਤੱਕ ਸੁਰੱਖਿਅਤ ਪਹੁੰਚਾਉਣ ਵਾਲਾ ਟ੍ਰਿਪਲ 0 ਬੋਇੰਗ VC-25A ਹੁਣ ਕਦੇ ਉਡਾਣ ਨਹੀਂ ਭਰੇਗਾ। 35 ਸਾਲਾਂ ਦੀ ਬੇਮਿਸਾਲ ਅਤੇ ਇਤਿਹਾਸਕ ਸੇਵਾ ਮਗਰੋਂ ਇਸ ਜਹਾਜ਼ ਨੂੰ ਅਧਿਕਾਰਤ ਤੌਰ ਤੇ ਰਿਟਾਇਰ ਕਰ ਦਿੱਤਾ ਗਿਆ ਏ। ਜਦੋਂ ਵੀ ਅਮਰੀਕੀ ਰਾਸ਼ਟਰਪਤੀ ਇਸ ਤੇ ਸਵਾਰ ਹੁੰਦੇ ਸਨ ਤਾਂ ਹਵਾ 'ਚ ਇਸ ਦਾ ਕੋਡ ਨੇਮ ਏਅਰਫੋਰਸ 1 ਹੋ ਜਾਂਦਾ ਸੀ। ਕੂਟਨੀਤੀ ਦੇ ਵੱਡੇ ਫੈਸਲਿਆਂ ਤੋਂ ਲੈ ਕੇ ਕਈ ਗਲੋਬਲ ਸੰਕਟਾਂ ਦਾ ਮੂਕ ਗਵਾ ਰਿਹਾ ਏਅਰਫੋਰਸ 1 ਜਹਾਜ਼ ਸਿਰਫ ਇੱਕ ਹਵਾਈ ਜਹਾਜ਼ ਨਹੀਂ ਸਗੋਂ ਅਮਰੀਕੀ ਤਾਕਤ ਦਾ ਸਭ ਤੋਂ ਵੱਡਾ ਪ੍ਰਤੀਕ ਸੀ। ਹਾਲਾਂਕਿ ਇਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਹੁਣ ਇਸ ਜਹਾਜ਼ ਦੀ ਵਿਦਾਈ ਦੇ ਨਾਲ ਹੀ ਅਮਰੀਕੀ ਰਾਸ਼ਟਰਪਤੀ ਦੇ ਹਵਾਈ ਸਫ਼ਰ 'ਚ ਇੱਕ ਨਵੇਂ ਅਤੇ ਬੇਹੱਦ ਆਧੁਨਿਕ ਦੌਰ ਦੀ ਸ਼ੁਰੂਆਤ ਹੋਣ ਜਾ ਰਹੀ ਹੈ। ਜੇ ਇਸ ਜਹਾਜ਼ ਦੇ ਖਾਸ ਪਹਿਲੂਆਂ ਦੀ ਗੱਲ ਕਰੀਏ ਤਾਂ ਅਮਰੀਕੀ ਰਾਸ਼ਟਰਪਤੀਆਂ ਨੂੰ ਸੁਰੱਖਿਅਤ ਯਾਤਰਾ ਕਰਵਾਉਣ ਵਾਲੇ ਇਸ ਜਹਾਜ਼ ਨੇ 3 ਦਹਾਕਿਆਂ ਤੋਂ ਵੱਧ ਸਮੇਂ ਤੱਕ ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਦੇਸ਼ਾਂ ਦੇ ਰਾਸ਼ਟਰਪਤੀਆਂ ਨੂੰ ਸੁਰੱਖਿਅਤ ਉਨ੍ਹਾਂ ਦੀ ਮੰਜ਼ਿਲ ਤੱਕ ਪਹੁੰਚਾਇਆ ਹੈ। ਦੱਸ ਦਈਏ ਕਿ ਇਸ ਜਹਾਜ਼ ਨੇ ਜਾਰਜ ਐਚ ਡਬਲਿਊ ਬੁਸ਼ ਤੋਂ ਲੈ ਕੇ ਬਿਲ ਕਲਿੰਟਨ, ਬਰਾਕ ਓਬਾਮਾ, ਡੋਨਲਡ ਟਰੰਪ ਤੇ ਜੋ ਬਾਈਡਨ ਤੱਕ ਕਈ ਅਮਰੀਕੀ ਰਾਸ਼ਟਰਪਤੀਆਂ ਨੂੰ ਅਸਮਾਨ ਦੀ ਸੈਰ ਕਰਵਾਈ। ਇਹ ਜਹਾਜ਼ ਦੁਨੀਆ ਦੀਆਂ ਕਈ ਇਤਿਹਾਸਕ ਸੰਧੀਆਂ, ਸੰਕਟਾਂ ਤੇ ਕੂਟਨੀਤਿਕ ਮੁਲਾਕਾਤਾਂ ਦਾ ਮੂਕ ਗਵਾ ਰਿਹਾ ਏ। ਇਸ ਦਿੱਗਜ ਜਹਾਜ਼ ਦੇ ਰਿਟਾਇਰ ਹੋਣ ਤੋਂ ਬਾਅਦ ਹੁਣ ਅਮਰੀਕੀ ਰਾਸ਼ਟਰਪਤੀ ਦੇ ਵਿਹੜੇ 'ਚ ਇੱਕ ਨਵਾਂ ਤੇ ਬੇਹੱਦ ਆਧੁਨਿਕ ਮਹਿਮਾਨ ਸ਼ਾਮਲ ਹੋਣ ਜਾ ਰਿਹਾ ਏ। ਪੁਰਾਣੇ ਜਹਾਜ਼ ਦੀ ਜਗ੍ਹਾ ਹੁਣ ਇੱਕ ਖਾਸ ਤੌਰ ਤੇ ਮੋਡੀਫਾਈ ਕੀਤਾ ਗਿਆ ਬੋਇੰਗ 747-8 ਜਹਾਜ਼ ਲੈਣ ਜਾ ਰਿਹਾ ਏ। ਉਮੀਦ ਹੈ ਕਿ ਇਹ ਹਾਈਟੈਕ ਜਹਾਜ਼ ਇਸੇ ਸਾਲ ਅਮਰੀਕੀ ਰਾਸ਼ਟਰਪਤੀ ਦੇ ਵਿਹੜੇ 'ਚ ਸ਼ਾਮਲ ਹੋ ਕੇ ਆਪਣੀਆਂ ਸੇਵਾਵਾਂ ਸ਼ੁਰੂ ਕਰ ਦੇਵੇਗਾ। ਇਹ ਨਵਾਂ ਜਹਾਜ਼ ਸੁਰੱਖਿਆ, ਤਕਨੀਕ ਤੇ ਰਫ਼ਤਾਰ ਦੇ ਮਾਮਲੇ 'ਚ ਪੁਰਾਣੇ ਜਹਾਜ਼ ਨਾਲੋਂ ਕਈ ਗੁਣਾ ਵੱਧ ਆਧੁਨਿਕ ਤੇ ਘਾਤਕ ਹੋਵੇਗਾ। ਕੈਨੇਡਾ ਦੇ ਰੀਅਲ ਅਸਟੇਟ ਬਾਜ਼ਾਰ 'ਚ ਚੱਲ ਰਹੀ ਮੰਦੀ ਨੇ ਹਜ਼ਾਰਾਂ ਪੰਜਾਬੀ ਪਰਿਵਾਰਾਂ ਤੇ ਉੱਥੇ ਨਿਵੇਸ਼ ਕਰਨ ਵਾਲੇ ਘਰਾਂ ਦੇ ਮਾਲਕਾਂ ਲਈ ਚਿੰਤਾਵਾਂ ਵਧਾ ਦਿੱਤੀਆਂ ਨੇ। ਟੋਰਾਂਟੋ, ਬ੍ਰੈਂਪਟਨ, ਮਿਸੀਸਾਗਾ, ਸਰੀ ਤੇ ਵੈਨਕੂਵਰ ਵਰਗੇ ਪੰਜਾਬੀਆਂ ਦੀ ਵੱਡੀ ਆਬਾਦੀ ਵਾਲੇ ਖੇਤਰਾਂ 'ਚ ਘਰਾਂ ਦੀਆਂ ਕੀਮਤਾਂ 'ਚ ਤੇਜ਼ੀ ਨਾਲ ਗਿਰਾਵਟ ਆਈ ਹੈ। ਇਸ ਦੌਰਾਨ ਕਿਰਾਏਦਾਰਾਂ ਦੀ ਘਾਟ ਅਤੇ ਵੱਧਦੀਆਂ ਮੌਰਗੇਜ ਦਰਾਂ ਨੇ ਨਿਵੇਸ਼ਕਾਂ ਨੂੰ ਦੋਹਰੇ ਦਬਾਅ ਹੇਠ ਕਰ ਦਿੱਤਾ ਏ। ਇੱਕ ਰੀਅਲ ਅਸਟੇਟ ਕਾਰੋਬਾਰੀ ਮੁਤਾਬਕ ਕੋਵਿਡ-19 ਮਹਾਮਾਰੀ ਦੌਰਾਨ ਵੱਡੀ ਗਿਣਤੀ 'ਚ ਪੰਜਾਬੀਆਂ ਨੇ ਕੈਨੇਡਾ 'ਚ ਨਿਵੇਸ਼ ਦੇ ਉਦੇਸ਼ ਲਈ ਘਰ ਖਰੀਦੇ। ਉਸ ਸਮੇਂ ਜਿਨ੍ਹਾਂ ਘਰਾਂ ਦੀ ਕੀਮਤ 12-16 ਲੱਖ ਕੈਨੇਡੀਅਨ ਡਾਲਰ ਸੀ ਅਤੇ ਹੁਣ ਕਈ ਖੇਤਰਾਂ 'ਚ ਕੀਮਤਾਂ ਘੱਟ ਕੇ 7-9 ਲੱਖ ਕੈਨੇਡੀਅਨ ਡਾਲਰ ਰਹਿ ਗਈ ਹੈ। ਭਾਰਤੀ ਮੁਦਰਾ 'ਚ ਇਹ ਮੁੱਲ ਲਗਭਗ 4.3 ਕਰੋੜ ਤੋਂ 5.5 ਕਰੋੜ ਤੱਕ ਬਣਦਾ ਏ। ਇਸ ਤਰ੍ਹਾਂ ਬਹੁਤ ਸਾਰੇ ਨਿਵੇਸ਼ਕਾਂ ਨੂੰ ਪ੍ਰਤੀ ਜਾਇਦਾਦ 3 ਕਰੋੜ ਤੋਂ 4.5 ਕਰੋੜ ਤੱਕ ਦਾ ਨੁਕਸਾਨ ਹੋਇਆ ਏ। ਰੀਅਲ ਅਸਟੇਟ ਕਾਰੋਬਾਰੀਆਂ ਨੇ ਦੱਸਿਆ ਕਿ ਜ਼ਿਆਦਾਤਰ ਲੋਕਾਂ ਨੇ ਇਹ ਸੋਚ ਕੇ ਨਿਵੇਸ਼ ਕੀਤਾ ਸੀ ਕਿ ਉਹ ਕਿਰਾਏ ਦੀ ਆਮਦਨ ਨਾਲ ਆਸਾਨੀ ਨਾਲ ਮੋਰਗੇਜ ਦੀਆਂ ਕਿਸ਼ਤਾਂ ਨੂੰ ਪੂਰਾ ਕਰ ਦੇਣਗੇ, ਪਰ ਹਾਲਾਤ ਬਦਲ ਗਏ। ਬਹੁਤ ਸਾਰੇ ਮਕਾਨ ਮਾਲਕਾਂ ਨੂੰ ਬੈਂਕ ਦੀਆਂ ਕਿਸ਼ਤਾਂ ਆਪਣੀ ਜੇਬ ਤੋਂ ਭਰਨੀਆਂ ਪੈ ਰਹੀਆਂ ਨੇ, ਜਦਕਿ ਜਾਇਦਾਦ ਦਾ ਬਾਜ਼ਾਰ ਮੁੱਲ ਲਗਾਤਾਰ ਘਟ ਰਿਹਾ ਏ। ਕੈਨੇਡੀਅਨ ਸਰਕਾਰ ਵੱਲੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਅਤੇ ਅਸਥਾਈ ਨਿਵਾਸੀਆਂ ਦੀ ਗਿਣਤੀ ਸੀਮਤ ਕਰਨ ਤੋਂ ਬਾਅਦ ਕਿਰਾਏ ਦੇ ਘਰਾਂ ਦੀ ਮੰਗ 'ਚ ਗਿਰਾਵਟ ਆਈ ਹੈ। ਭਾਰਤੀ ਅਤੇ ਪੰਜਾਬੀ ਵਿਦਿਆਰਥੀਆਂ ਦੀ ਗਿਣਤੀ 'ਚ ਗਿਰਾਵਟ ਕਾਰਨ ਬ੍ਰੈਂਪਟਨ, ਸਰੀ ਅਤੇ ਟੋਰਾਂਟੋ ਵਰਗੇ ਖੇਤਰਾਂ 'ਚ ਬੇਸਮੈਂਟ ਅਤੇ ਸਾਂਝੇ ਕਮਰੇ ਖਾਲੀ ਰਹਿ ਗਏ ਨੇ। ਪਿਛਲੇ 1.5 ਸਾਲ ਤੋਂ ਕਿਰਾਏ ਲਗਾਤਾਰ ਘਟ ਰਹੇ ਨੇ, ਜਿਸ ਨਾਲ ਮਕਾਨ ਮਾਲਕ ਦੀ ਆਮਦਨ

ਦਨ ਪ੍ਰਭਾਵਿਤ ਹੋ ਰਹੀ ਹੈ ਸੰਕਟ ਦਾ ਇੱਕ ਹੋਰ ਵੱਡਾ ਕਾਰਕ ਮੌਰਗੇਜ ਦਰਾਂ ਚ ਵਾਧਾ ਜਿਨ੍ਹਾਂ ਲੋਕਾਂ ਨੇ 2020 ਅਤੇ 2021 ਚ 2% ਤੋਂ ਘੱਟ ਵਿਆਜ ਦਰਾਂ ਤੇ ਮੌਰਗੇਜ ਲਏ ਸਨ ਉਹਨਾਂ ਨੂੰ ਹੁਣ ਬਹੁਤ ਜ਼ਿਆਦਾ ਦਰਾਂ ਤੇ ਆਪਣੇ ਕਰਜ਼ਿਆਂ ਦਾ ਨਵੀਨੀਕਰਨ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ ਇਸ ਦੇ ਨਤੀਜੇ ਵਜੋਂ ਮਾਸਿਕ ਕਿਸ਼ਤਾਂ ਚ ਹਜ਼ਾਰਾਂ ਡਾਲਰ ਦਾ ਵਾਧਾ ਹੋਇਆ ਬਹੁਤ ਸਾਰੇ ਮਾਮਲਿਆਂ ਚ ਕਿਰਾਏ ਦੀ ਆਮਦਨ ਮੌਰਗੇਜ ਜਾਇਦਾਦ ਟੈਕਸ ਬੀਮਾ ਅਤੇ ਰੱਖ ਰਖਾਅ ਦੇ ਖਰਚਿਆਂ ਨੂੰ ਵੀ ਪੂਰਾ ਨਹੀਂ ਕਰ ਰਹੀ ਹੈ ਉਪਲਬਧ ਅੰਕੜਿਆਂ ਅਨੁਸਾਰ ਕੈਨੇਡਾ ਚ 90 ਦਿਨਾਂ ਜਾਂ ਇਸ ਤੋਂ ਵੱਧ ਸਮੇਂ ਲਈ ਮੌਰਗੇਜ ਡਿਫਾਲਟ ਦੀ ਰਾਸ਼ਟਰੀ ਦਰ 0.24 ਤੇ 0.28% ਦੇ ਵਿਚਕਾਰ ਪਹੁੰਚ ਗਈ ਹੈ ਪੰਜਾਬੀ ਬਹੁਗਿਣਤੀ ਵਾਲੇ ਅੰਟਾਰੀਓ ਚ ਇਹ ਦਰ 0.36% ਤੱਕ ਪਹੁੰਚ ਚੁੱਕੀ ਹੈ ਜੋ ਕਿ ਇੱਕ ਸਾਲ ਚ 52% ਵਾਧਾ ਦਰਸਾਉਂਦੀ ਹੈ ਬ੍ਰਿਟਿਸ਼ ਕੋਲੰਬੀਆ ਚ ਇਹ ਦਰ 0.25% ਹੈ ਜਿਸ ਵਿਚ ਸਾਲਾਨਾ 36% ਦਾ ਵਾਧਾ ਹੋਇਆ ਹੈ ਟੋਰਾਂਟੋ ਬੈਰੀ ਅਤੇ ਵਿੰਡਸਰ ਵਰਗੇ ਸ਼ਹਿਰਾਂ ਚ ਡਿਫਾਲਟ ਚ 45% ਤੋਂ ਵੱਧ ਦਾ ਵਾਧਾ ਦੇਖਿਆ ਗਿਆ ਹੈ ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਬੇਰੁਜ਼ਗਾਰੀ ਵਧਦੀ ਹੈ ਤਾਂ ਜਾਇਦਾਦ ਜ਼ਬਤੀ ਵੀ ਵੱਧ ਸਕਦੀ ਹੈ ਰੀਅਲ ਅਸਟੇਟ ਕਾਰੋਬਾਰੀ ਨਿਵੇਸ਼ਕਾਂ ਨੂੰ ਸਲਾਹ ਦਿੰਦੇ ਨੇ ਕਿ ਉਹ ਘਬਰਾ ਕੇ ਆਪਣੀਆਂ ਜਾਇਦਾਦਾਂ ਵੇਚਣ ਦੀ ਬਜਾਏ ਆਪਣੀ ਵਿੱਤੀ ਸਥਿਤੀ ਦੀ ਸਮੀਖਿਆ ਕਰਨ ਤੇ ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਮਾਹਿਰਾਂ ਨਾਲ ਸਲਾਹ ਕਰ ਲੈਣ ਪਠਾਨਕੋਟ ਦੇ ਇੱਕ ਪਰਿਵਾਰ ਲਈ ਅਮਰੀਕਾ ਦਾ ਸੁਪਨਿਆਂ ਵਾਲਾ ਸੈਰ ਸਪਾਟਾ ਦੌਰਾ ਅਚਾਨਕ ਸੋਗ ਚ ਬਦਲ ਗਿਆ ਨਿਊਯਾਰਕ ਦੇ ਮਸ਼ਹੂਰ ਸੈਂਟਰਲ ਪਾਰਕ ਚ ਘੋੜਾ ਬੱਗੀ ਦੀ ਸੈਰ ਦੌਰਾਨ ਵਾਪਰੇ ਦਰਦਨਾਕ ਹਾਦਸੇ ਚ 18 ਸਾਲਾ ਰੋਮਾਂਚ ਮਹਾਜਨ ਦੀ ਮੌਤ ਹੋ ਗਈ ਰੋਮਾਂਚ ਪਠਾਨਕੋਟ ਦੀ ਇੰਦਰਾ ਕਲੋਨੀ ਦਾ ਰਹਿਣ ਵਾਲਾ ਸੀ ਤੇ ਆਪਣੇ ਪਰਿਵਾਰ ਨਾਲ ਪਹਿਲੀ ਵਾਰ ਨਿਊਯਾਰਕ ਘੁੰਮਣ ਗਿਆ ਸੀ ਜਾਣਕਾਰੀ ਮੁਤਾਬਕ ਪਰਿਵਾਰ ਕੁਝ ਦਿਨ ਪਹਿਲਾਂ ਹੀ ਅਮਰੀਕਾ ਪਹੁੰਚਿਆ ਸੀ ਤੇ ਨਿਊਯਾਰਕ ਦੇ ਮਸ਼ਹੂਰ ਸੈਲਾਨੀ ਸਥਾਨਾਂ ਦੀ ਸੈਰ ਕਰ ਰਿਹਾ ਸੀ ਇਸ ਦੌਰਾਨ ਉਹ ਸੈਂਟਰਲ ਪਾਰਕ ਚ ਘੋੜਾ ਗੱਡੀ ਦੀ ਸਵਾਰੀ ਕਰਨ ਲਈ ਗਏ ਸਭ ਕੁਝ ਆਮ ਵਾਂਗ ਚੱਲ ਰਿਹਾ ਸੀ ਪਰ ਕੁਝ ਹੀ ਪਲਾਂ ਚ ਖੁਸ਼ੀ ਦਾ ਇਹ ਮਾਹੌਲ ਡਰਾਉਣੇ ਹਾਦਸੇ ਚ ਬਦਲ ਗਿਆ ਪੁਲਿਸ ਮੁਤਾਬਕ ਰੋਮਾਂਚ ਆਪਣੇ ਪਰਿਵਾਰ ਤੇ ਹੋਰ ਯਾਤਰੀਆਂ ਨਾਲ ਬੱਗੀ ਚ ਬੈਠਾ ਹੋਇਆ ਸੀ ਕਿ ਚੈਰੀ ਹਿੱਲ ਇਲਾਕੇ ਨੇੜੇ ਘੋੜਾ ਅਚਾਨਕ ਬੇਕਾਬੂ ਹੋ ਗਿਆ ਘੋੜਾ ਤੇਜ਼ੀ ਨਾਲ ਦੌੜ ਪਿਆ ਅਤੇ ਬੱਗੀ ਨੂੰ ਖਿੱਚਦਾ ਹੋਇਆ ਅੱਗੇ ਲੈ ਗਿਆ ਕੁਝ ਦੂਰੀ ਤੇ ਜਾ ਕੇ ਬੱਗੀ ਇੱਕ ਹੋਰ ਘੋੜਾ ਗੱਡੀ ਨਾਲ ਟਕਰਾ ਗਈ ਤੇ ਸੜਕ ਤੇ ਪਲਟ ਗਈ ਹਾਦਸੇ ਦੌਰਾਨ ਰੋਮਾਂਚ ਬੱਗੀ ਤੋਂ ਉਛਲ ਕੇ ਸੜਕ ਤੇ ਡਿੱਗ ਪਿਆ ਤੇ ਉਸ ਦੇ ਸਿਰ ਤੇ ਗੰਭੀਰ ਸੱਟਾਂ ਲੱਗੀਆਂ ਮੌਕੇ ਤੇ ਹੜਕੰਪ ਮੱਚ ਗਿਆ ਤੇ ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਪਰ ਡਾਕਟਰ ਉਸ ਦੀ ਜਾਨ ਨਹੀਂ ਬਚਾ ਸਕੇ ਸਭ ਤੋਂ ਦੁਖਦਾਈ ਗੱਲ ਇਹ ਰਹੀ ਕਿ ਮਾਪਿਆਂ ਨੇ ਆਪਣੇ ਪੁੱਤ ਨਾਲ ਵਾਪਰਿਆ ਇਹ ਹਾਦਸਾ ਆਪਣੀਆਂ ਅੱਖਾਂ ਨਾਲ ਦੇਖਿਆ ਘਟਨਾ ਤੋਂ ਬਾਅਦ ਪਰਿਵਾਰ ਡੂੰਘੇ ਸਦਮੇ ਚ ਹੈ ਸ਼ੁਰੂਆਤੀ ਜਾਂਚ ਚ ਇਹ ਵੀ ਸਾਹਮਣੇ ਆਇਆ ਹੈ ਕਿ ਹਾਦਸੇ ਸਮੇਂ ਬੱਗੀ ਚਾਲਕ ਆਪਣੀ ਸੀਟ ਤੇ ਨਹੀਂ ਸੀ ਤੇ ਉਹ ਯਾਤਰੀਆਂ ਦੀਆਂ ਤਸਵੀਰਾਂ ਖਿੱਚਣ ਲਈ ਹੇਠਾਂ ਉਤਰਿਆ ਹੋਇਆ ਸੀ ਇਸ ਘਟਨਾ ਤੋਂ ਬਾਅਦ ਚਾਲਕ ਨੂੰ ਸਸਪੈਂਡ ਕਰ ਦਿੱਤਾ ਗਿਆ ਇਸ ਹਾਦਸੇ ਨੇ ਨਿਊਯਾਰਕ ਚ ਕਈ ਸਾਲਾਂ ਤੋਂ ਚੱਲ ਰਹੀ ਘੋੜਾ ਗੱਡੀ ਸੇਵਾ ਦੀ ਸੁਰੱਖਿਆ ਨੂੰ ਲੈ ਕੇ ਮੁੜ ਸਵਾਲ ਖੜੇ ਕਰ ਦਿੱਤੇ ਨੇ ਤੇ ਇਸ ਪ੍ਰਥਾ ਨੂੰ ਬੰਦ ਕਰਨ ਦੀ ਮੰਗ ਵੀ ਤੇਜ਼ ਹੋ ਗਈ ਹੈ ਨਿਊਯਾਰਕ ਸ਼ਹਿਰ ਦੇ ਟਾਈਮਜ਼ ਸਕੁਏਅਰ ਵਿਖੇ ਵੀਰਵਾਰ ਨੂੰ ਭਾਜੜਾਂ ਪੈ ਗਈਆਂ ਜਦੋਂ ਅਚਨਚੇਤ ਗੋਲੀਆਂ ਚੱਲਣ ਦੀ ਆਵਾਜ਼ ਆਉਣ ਲੱਗੀ ਸੀਸੀਟੀਵੀ ਫੁਟੇਜ 'ਚ ਦੇਖਿਆ ਜਾ ਸਕਦਾ ਹੈ ਕਿ ਕਾਲੇ ਕੱਪੜਿਆਂ ਵਾਲੇ ਦੋ ਬੰਦੂਕਧਾਰੀ ਗੋਲੀਆਂ ਚਲਾ ਰਹੇ ਨੇ ਤੇ ਲੋਕਾਂ ਨੇ ਆਪਣੀ ਜਾਨ ਬਚਾਉਣ ਖਾਤਰ ਇਧਰ ਉਧਰ ਦੌੜਨਾ ਸ਼ੁਰੂ ਕਰ ਦਿੱਤਾ ਦੱਸ ਦਈਏ ਕਿ ਘਟਨਾਕ੍ਰਮ ਉਸ ਵੇਲੇ ਵਾਪਰਿਆ ਜਦੋਂ ਨਿਕਸ ਵੱਲੋਂ ਚੈਂਪੀਅਨਸ਼ਿਪ ਜਿੱਤਣ ਦੀ ਖੁਸ਼ੀ ਮਨਾਉਂਦਿਆਂ ਨਿਊਯਾਰਕ ਸ਼ਹਿਰ ਦੀਆਂ ਗਲੀਆਂ 'ਚ ਪਰੇਡ ਕੱਢੀ ਗਈ ਪਿਛਲੇ 53 ਸਾਲਾਂ 'ਚ ਪਹਿਲੀ ਵਾਰ ਨਿਕਸ ਦੀ ਟੀਮ ਚੈਂਪੀਅਨਸ਼ਿਪ ਜਿੱਤਣ 'ਚ ਸਫਲ ਰਹੀ ਤੇ ਪਰੇਡ ਦੇ ਮੱਦੇਨਜ਼ਰ 10,000 ਪੁਲਿਸ ਅਫਸਰਾਂ ਦੀ ਤੈਨਾਤੀ ਕੀਤੀ ਗਈ ਸੀ ਗੋਲੀਬਾਰੀ ਦੇ ਚਸ਼ਮਦੀਦ ਲੋਕਾਂ ਨੇ ਦੱਸਿਆ ਕਿ ਇੱਕ ਮਗਰੋਂ ਇੱਕ 5 ਗੋਲੀਆਂ ਚੱਲੀਆਂ ਤੇ ਲੋਕਾਂ 'ਚ ਖੌਫ਼ ਪੈਦਾ ਹੋ ਗਿਆ ਮੌਕੇ ਤੇ ਮੌਜੂਦ ਬੌਨੀ ਵਾਈਟ ਨਾਂ ਦੀ ਔਰਤ ਨੇ ਦੱਸਿਆ ਕਿ ਇੱਕ ਗੋਲੀ ਉਸ ਦੀ ਗੱਡੀ 'ਚ ਵੱਜੀ ਇਹ ਵੀ ਦੱਸਿਆ ਜਾ ਰਿਹਾ ਕਿ ਗੋਲੀਬਾਰੀ ਦੀ ਵਾਰਦਾਤ ਇੱਕ ਜਗ੍ਹਾ ਪਾਰਕ ਕੀਤੀ ਗਈ ਪੁਲਿਸ ਕਰੂਜ਼ਰ ਤੋਂ ਕੁਝ ਕਦਮ ਦੂਰ ਵਾਪਰੀ ਉਧਰ ਨਿਊਯਾਰਕ ਪੁਲਿਸ ਨੇ ਦੱਸਿਆ ਕਿ 17 ਸਾਲ ਦੇ ਸ਼ੱਕੀ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਜਿਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ ਫਿਲਹਾਲ ਗੋਲੀਬਾਰੀ ਦੇ ਮਕਸਦ ਬਾਰੇ ਪਤਾ ਨਹੀਂ ਲੱਗ ਸਕਿਆ ਕੈਨੇਡਾ ਦੇ ਲਾਸਟ ਕ੍ਰੀਕ ਫੋਰੈਸਟ ਸਰਵਿਸ ਰੋਡ ਤੇ ਗੈਰ ਕਾਨੂੰਨੀ ਗੋਲੀਬਾਰੀ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਨੇ ਰਾਇਲ ਕੈਨੇਡੀਅਨ ਮਾਊਂਟਡ ਪੁਲਿਸ ਨੇ ਪਿਛਲੇ ਹਫ਼ਤੇ ਦੌਰਾਨ ਇਸ ਇਲਾਕੇ 'ਚ ਵਿਸ਼ੇਸ਼ ਨਿਗਰਾਨੀ ਕੀਤੀ ਪੁਲਿਸ ਮੁਤਾਬਕ 13 ਜੂਨ ਦੀ ਸ਼ਾਮ ਕਰੀਬ 6:45 ਤੇ ਇੱਕ ਵਿਅਕਤੀ ਨੇ ਸੂਚਨਾ ਦਿੱਤੀ ਕਿ ਲਾਸਟ ਕ੍ਰੀਕ ਰੋਡ ਤੇ 7.5 ਕਿਲੋਮੀਟਰ ਮਾਰਕ ਨੇੜੇ ਕੁਝ ਲੋਕ ਗੋਲੀਬਾਰੀ ਕਰ ਰਹੇ ਨੇ ਮੌਕੇ ਤੇ ਪਹੁੰਚੀ ਪੁਲਿਸ ਨੇ ਐਬਸਫੋਰਡ ਦੇ 5 ਨੌਜਵਾਨਾਂ ਨੂੰ ਕਾਬੂ ਕੀਤਾ ਜਿਨ੍ਹਾਂ 'ਚੋਂ 2 ਹਥਿਆਰ ਚਲਾ ਰਹੇ ਸਨ ਦੋਨਾਂ ਦੇ 5 ਹਥਿਆਰ ਜ਼ਬਤ ਕਰਕੇ $690 ਦਾ ਜੁਰਮਾਨਾ ਲਗਾਇਆ ਗਿਆ ਇਸ ਤੋਂ ਕੁਝ ਹੀ ਸਮੇਂ ਬਾਅਦ ਹੋਰ 2 ਵੱਖ ਵੱਖ ਗਰੁੱਪ ਵੀ ਗੈਰ ਕਾਨੂੰਨੀ ਤਰੀਕੇ ਨਾਲ ਗੋਲੀਬਾਰੀ ਕਰਦੇ ਫੜੇ ਗਏ ਇਨ੍ਹਾਂ ਕੋਲੋਂ 6 ਹਥਿਆਰ ਜ਼ਬਤ ਕੀਤੇ ਗਏ ਇੱਕ ਗਰੁੱਪ ਨੇ ਦੱਸਿਆ ਕਿ ਉਹ ਰੈਪ ਵੀਡੀਓ ਬਣਾਉਣ ਲਈ ਇੱਥੇ ਆਏ ਸਨ ਤੇ ਨਿਯਮਾਂ ਤੋਂ ਅਣਜਾਣ ਸਨ 14 ਜੂਨ ਨੂੰ ਵੀ 7 ਵਿਅਕਤੀਆਂ ਦੇ ਸਮੂਹ ਕੋਲੋਂ ਇੱਕ
ਰਾਈਫਲ, 2 ਸ਼ਾਟਗਨ ਅਤੇ 1 ਪਾਬੰਦੀਸ਼ੁਦਾ ਹਥਿਆਰ ਬਰਾਮਦ ਹੋਇਆ। ਪੁਲਿਸ ਨੇ ਹਥਿਆਰ ਨਸ਼ਟ ਕਰਨ ਲਈ ਜ਼ਬਤ ਕਰ ਲਿਆ। ਪੁਲਿਸ ਨੇ ਚੇਤਾਵਨੀ ਦਿੱਤੀ ਹੈ ਕਿ ਇਸ ਖੇਤਰ 'ਚ 400 ਮੀਟਰ ਦੇ

0: ਵਿੱਚ ਗੋਲੀਬਾਰੀ ਕਰਨਾ ਗੈਰ ਕਾਨੂੰਨੀ ਹੈ ਤੇ ਉਲੰਘਣਾ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਜਾਰੀ ਰਹੇਗੀ। ਇਹ ਸਨ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ। ਦੇਖਦੇ ਰਹੋ ਟੀਵੀ ਪੰਜਾਬ।
1: ਇਹ ਸੀਗੇ ਜੀ ਕੁਛ ਖਾਸ ਪੰਜਾਬੀ ਦੀਆਂ ਖਬਰਾਂ ਗੱਲਾਂ ਬਾਤਾਂ ਜਿਹੜੀਆਂ ਕਿ ਕੈਨੇਡਾ ਵਾਈਡ ਜੋ ਕੁਛ ਵਾਪਰਿਆ। ਬਟ ਸਭ ਤੋਂ ਜਿਹੜੀ ਇੰਪੋਰਟੈਂਟ ਚੀਜ਼ ਹੈ ਕੈਨੇਡਾ ਦੀ, ਕੱਲ੍ਹ ਕੈਨੇਡਾ ਨੇ 71 ਨੂੰ 6-0 ਨਾਲ ਮੈਚ ਹਰਾ ਕੇ ਫੁੱਟਬਾਲ ਜਿਹੜਾ ਇਤਿਹਾਸ ਤੇ ਰਚਿਆ। ਇੱਕ ਹੈਟ੍ਰਿਕ ਵੀ ਬਣਾਈ ਡੇਵਿਡ ਨੇ, 3 ਗੋਲ ਕਰਕੇ, 2-2 ਗੋਲ ਤੇ ਕਈ ਲੋਕਾਂ ਨੇ ਕੀਤੇ ਨਾ। ਵੈਸੇ ਔਰਤਾਂ ਦੀ ਜਿਹੜੀ ਟੀਮ ਹੈ ਕਿਉਂਕਿ ਉਹ ਵਰਲਡ ਚੈਂਪੀਅਨ ਵੀ ਰਹੀ ਹੈ ਤੇ ਬਹੁਤ ਵਧੀਆ ਕਰਦੀ ਆਈ ਹੈ, ਕੈਨੇਡੀਅਨ ਟੀਮ ਦੀ ਮੈਂ ਗੱਲ ਕਰ ਰਿਹਾ। ਬਟ ਉਹਦੇ ਨਾਲ ਨਾਲ ਜਿਹੜਾ ਕਿਸੇ ਵੀ ਕੈਟੇਗਰੀ ਦੇ ਕਿਸੇ ਵੀ ਬੰਦੇ ਨੇ, ਔਰਤਾਂ ਜਾਂ ਬੰਦੇ ਜਾਂ ਲੇਡੀਜ਼ ਦੇ ਵਿੱਚ ਕਦੀ ਹੈਟ੍ਰਿਕ ਨਹੀਂ ਕੀਤੀ ਕੈਨੇਡਾ ਵੱਲੋਂ ਵਰਲਡ ਕੱਪ ਦੇ ਵਿੱਚ, ਤੇ ਇਤਿਹਾਸ ਵੀ ਰਚਤਾ। ਬਹੁਤ ਸੋਹਣੇ ਗੋਲ ਸੀਗੇ, 4 ਗੋਲ ਤੇ ਮੈਂ ਦੇਖੇ ਜਿਹੜੇ ਉਹਨਾਂ ਨੇ ਕੀਤੇ, 2 ਗੋਲ ਤੇ ਵਿਚਾਰੇ ਉਹ ਬਚਾਉਂਦੇ ਬਚਾਉਂਦੇ ਆਪੇ ਹੀ ਉਹਨਾਂ ਨੇ ਅੰਦਰ ਨੂੰ ਵਾੜਤੇ ਕਿ ਵੀ ਜਿਹੜੇ ਉਹਨਾਂ ਕੋਲ ਰੋਕੇ ਨਹੀਂ ਗਏ। ਇੰਨਾ ਵਧੀਆ ਕੱਲ੍ਹ ਦਾ ਮੈਚ ਸੀਗਾ, ਜਿਹੜਾ ਕੱਲ੍ਹ ਆਪਾਂ ਇੰਟਰਵਿਊ ਕਰ ਰਹੇ ਸੀਗੇ ਤੇ ਇਸ ਕਰਕੇ ਮੈਚ ਦੇ ਬਾਰੇ ਜ਼ਿਕਰ ਨਹੀਂ ਕਰ ਪਾਏ। ਬਟ 24 ਤਰੀਕ ਨੂੰ ਅਗਲਾ ਮੈਚ ਜਿਹੜਾ ਫਿਰ ਆ ਰਿਹਾ ਉਹਦੇ ਬਾਰੇ ਵੀ ਜਾਣਕਾਰੀ ਜਿਹੜੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਸ਼ੇਅਰ ਕਰਦੇ ਰਵਾਂਗੇ ਤੁਹਾਡੇ ਨਾਲ। ਕੁਇਕਲੀ ਥੋੜ੍ਹੀ ਜਿਹੀ ਵੈਦਰ ਦੇ ਬਾਰੇ ਅਪਡੇਟ ਕਰਦੀ ਹੈ ਤੇ ਫਿਰ ਗੈਸਟ ਸਾਡੇ ਕੋਲ ਪਹੁੰਚ ਚੁੱਕੇ ਨੇ, ਉਹਨਾਂ ਦੇ ਨਾਲ ਗੱਲਬਾਤ ਕਰਨੀ ਹੈ। ਵੈਦਰ ਕਿਉਂਕਿ ਤੁਹਾਨੂੰ ਪਤਾ ਵੀ ਕੁਛ ਇੱਕ ਦਿਨਾਂ ਤੋਂ ਚੰਗਾ, ਕਦੀ ਉੱਤੇ ਹੋ ਜਾਂਦਾ, ਕਦੀ ਥੱਲੇ ਹੋ ਜਾਂਦਾ, ਕਦੀ ਗਰਮੀ ਆ ਜਾਂਦੀ, ਕਦੀ ਬਾਰਿਸ਼ ਆ ਜਾਂਦੀ ਹੈ। ਬਟ ਇਹ ਨਾ ਸਮਝੋ ਵੀ ਇਹ ਹੁਣ ਰੁਕਣ ਜਾ ਰਿਹਾ, ਅੱਜ ਗਰਮੀ ਜ਼ਰੂਰ ਸੀਗੀ, ਕੱਲ੍ਹ ਤੋਂ ਫਿਰ ਉਸੇ ਤਰੀਕੇ ਦਾ ਵੈਦਰ ਜਿਹੜਾ ਹੋ ਜਾਣਾ। 2 ਕੁ ਦਿਨ ਫਿਰ ਬਾਰਿਸ਼ ਰਹਿਣੀ ਹੈ ਵੀਕਐਂਡ ਦੇ ਉੱਤੇ, ਅਤੇ ਉਸ ਤੋਂ ਬਾਅਦ ਫਿਰ ਥੋੜ੍ਹਾ ਜਿਹਾ ਗਰਮ ਹੋਏਗਾ, ਅਤੇ ਕਿੰਨੇ ਕੁ ਦਿਨ ਕਿੰਨਾ ਕੁ ਗਰਮ ਰਹਿਣ ਵਾਲਾ ਉਹਦੇ ਬਾਰੇ ਥੋੜ੍ਹੀ ਜਿਹੀ ਜਾਣਕਾਰੀ ਕੁਇਕਲੀ ਤੁਹਾਨੂੰ ਦੱਸ ਦਿੰਦੇ ਆਪਾਂ, ਕਿਉਂਕਿ ਇਹ ਪ੍ਰੋਗਰਾਮ ਇਸੇ ਕਰਕੇ ਤਾਂ ਕਰੀਦਾ ਤਾਂ ਕਿ ਤੁਹਾਨੂੰ ਵੱਧ ਤੋਂ ਵੱਧ ਇਨਫੋਰਮੇਸ਼ਨ ਜਿਹੜੀ ਹੈ ਉਹ ਦੇ ਸਕੀਏ, ਅਤੇ ਤੁਹਾਡੇ ਨਾਲ ਜਿਹੜੀ ਗੱਲਬਾਤ ਜਿਹੜੀ ਆਪਾਂ ਕਰ ਚੁੱਕੇ। ਅਰਜੀਤਾ ਜੀ ਅਤੇ ਸ਼ਿਖਾ ਜੀ ਜਿਹੜੇ ਨੇ ਸਟੂਡੀਓ 'ਚ ਪਹੁੰਚ ਚੁੱਕੇ ਆ, ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਾਂਗੇ। ਈਵੈਂਟ ਦੇ ਰਿਲੇਟਡ ਦੇ ਨਾਲ ਦੀ ਨਾਲ ਹੀ ਫੇਸਬੁੱਕ 'ਤੇ ਵੀ ਲਾਈਵ ਕੀਤਾ ਜਾਏਗਾ ਪ੍ਰੋਗਰਾਮ। ਜਿਹੜੇ ਜਿਹੜੇ ਦੋਸਤ ਫੇਸਬੁੱਕ ਦੇ ਉੱਤੇ ਜੁੜੇ ਨੇ ਉਹ ਫੇਸਬੁੱਕ ਦੇ ਉੱਤੇ ਵੀ ਜੁੜ ਸਕਦੇ ਨੇ। ਸੋ 21 ਡਿਗਰੀ ਟੈਂਪਰੇਚਰ ਜਿਹੜਾ ਕਿ 21 ਦੀ ਤਰ੍ਹਾਂ ਮਹਿਸੂਸ ਹੋ ਰਿਹਾ ਹੁਣ ਰਾਈਟ ਨੋ, ਅਤੇ 22 ਵੈਸੇ ਅੱਜ ਦਾ ਵੱਧ ਤੋਂ ਵੱਧ ਟੈਂਪਰੇਚਰ ਸੀਗਾ। ਕੱਲ੍ਹ ਨੂੰ 20 ਡਿਗਰੀ ਹੋਏਗਾ ਅਤੇ ਥੰਡਰਸਟੋਰਮ ਦੀ ਵਾਰਨਿੰਗ ਦਿੱਤੀ ਜਾ ਰਹੀ ਹੈ ਆਫਟਰਨੂਨ ਦੇ ਵਿੱਚ, ਬਾਰਿਸ਼ ਜਿਹੜੀ ਹੈ ਕੱਲ੍ਹ ਜ਼ਰੂਰ ਪੈਣੀ ਹੈ। ਪਰਸੋਂ ਅਗੇਨ ਟੈਂਪਰੇਚਰ ਆਲ ਆਫ ਸਡਨ 13 ਡਿਗਰੀ 'ਤੇ ਚੱਲ ਜਾਣਾ ਅਤੇ 9 ਡਿਗਰੀ ਤੱਕ ਘੱਟ ਤੋਂ ਘੱਟ ਹੋਏਗਾ। ਮੰਡੇ ਨੂੰ 17-8, ਫਿਰ ਟਿਊਜ਼ਡੇ ਨੂੰ ਜਾ ਕੇ ਤੁਹਾਨੂੰ ਗਰਮ ਮੌਸਮ ਦੇਖਣ ਨੂੰ ਮਿਲੇਗਾ, 22-25-26 ਇਹ ਆਉਣ ਵਾਲੇ ਜਿਹੜੇ ਆ, ਮੰਗਲ ਬੁੱਧ ਅਤੇ ਵੀਰ ਦਾ ਟੈਂਪਰੇਚਰ ਜਿਹੜਾ ਹੋਏਗਾ। ਸੋ ਇਸ ਤਰੀਕੇ ਨਾਲ ਟੈਂਪਰੇਚਰ ਦੇ ਵਿੱਚ ਤੇਜ਼ੀ ਆਉਣ ਵਾਲੇ ਦਿਨਾਂ ਦੇ ਵਿੱਚ ਦੇਖੀ ਜਾਏਗੀ। ਇੱਕ ਛੋਟਾ ਜਿਹਾ ਕਮਰਸ਼ੀਅਲ ਬ੍ਰੇਕ ਲੈ ਕੇ ਅਤੇ ਪ੍ਰੋਗਰਾਮ ਦੇ ਵਿੱਚ ਅੱਗੇ ਵਧਦੇ ਹਾਂ, ਅਤੇ ਫਰਮਾਇਸ਼ ਜਿਹੜੇ ਸਾਡੇ ਗੈਸਟ ਪਹੁੰਚੇ ਨੇ ਉਹਨਾਂ ਦੇ ਨਾਲ ਗੱਲਬਾਤ ਸ਼ੁਰੂ ਕਰਦੇ ਹਾਂ।
2: ਕਾਲ ਕਰੋ 587-360-6890। ਤੁਹਾਡੇ ਪਰਿਵਾਰ ਦੀ ਸਿਹਤ ਸਾਡੀ ਜ਼ਿੰਮੇਦਾਰੀ।

0: ਕੀ ਤੁਹਾਡੀ ਆਪਣੀ ਵੈਬਸਾਈਟ ਹੈ ਪਰ ਤੁਸੀਂ ਟੈਕਸ ਫੋਟੋਜ਼ ਜਾਂ ਵੀਡੀਓਜ਼ ਚੇਂਜਸ ਖੁਦ ਨਹੀਂ ਕਰ ਪਾਉਂਦੇ ਤਾਂ ਤੁਹਾਨੂੰ ਲੋੜ ਹੈ ਆਈ ਵੈਬ ਗਾਇ ਵਾਲਿਆਂ ਨੂੰ 403-400-0403-400-0203 ਤੇ ਕਾਲ ਕਰਨ ਦੀ www.iwebguy.ca
1: एयरड्री अब आपकी फैमिली की सेहत को मिल गया है एक नया घर
2: पेश है लाइफलाइन मेडिकल क्लिनिक जहां बेहतरीन देखभाल आपके बिल्कुल करीब है
1: मिलिए डॉक्टर मगर शाह और डॉक्टर समरीन रहमान से
2: हमारे तजुर्बाकार डॉक्टर्स आपको देते हैं मुकम्मल केयर
1: खवातीन की सेहत से लेकर बच्चों की देखभाल और रूटीन चेकअप तक इंग्लिश हिंदी और उर्दू में कंसल्टेशन दस्तियाब है
2: नए पेशेंट्स का खैर मकदम है और वॉक इन सुबह 9 बजे से शाम 6 बजे तक खुले हैं
1: आज ही विजिट करें किंग्स व्यू बुलेवर्ड पर या कॉल करें 587-360-6890 687-360-6890 लाइफलाइन मेडिकल क्लिनिक
2: आपकी सेहत हमारी जिम्मेदारी
3: बिल्कुल जी लाइफलाइन मेडिकल क्लिनिक ਦੇ ਉੱਤੇ ਜਾ ਸਕਦੇ ਤੁਸੀਂ ਜਿਹੜਾ ਕਿ ਏਡੀ ਦੇ ਵਿੱਚ ਖੁੱਲ ਚੁੱਕਿਆ ਤੇ ਉਹਨਾਂ ਦੇ ਨਾਲ ਸੰਪਰਕ ਕਰ ਸਕਦੇ ਇਸ ਤੋਂ ਇਲਾਵਾ ਵਧੀਆ ਵਧੀਆ ਵੈਬਸਾਈਟ ਬਣਵਾਉਣੀਆਂ ਜਾਂ ਐਪਸ ਬਣਵਾਉਣੀਆਂ ਜਾਂ ਹੋਰ ਕਿਸੇ ਤਰ੍ਹਾਂ ਦੀ ਸੋਸ਼ਲ ਮੀਡੀਆ ਦੀ ਸਰਵਿਸਿਸ ਵਾਸਤੇ ਤੁਸੀਂ ਸਾਡੇ ਨਾਲ 403-400-0203 ਤੇ ਵੀ ਸੰਪਰਕ ਕਰ ਸਕਦੇ ਹੋ ਜਾਂ iwebguy.ca ਤੇ ਵਿਜ਼ਿਟ ਕਰਕੇ ਹੋਰ ਜਾਣਕਾਰੀ ਜਿਹੜੀ ਉਹ ਵੀ ਲਈ ਜਾ ਸਕਦੀ ਸੋ ਅੱਜ ਦੇ ਪ੍ਰੋਗਰਾਮ ਜਿੱਦਾਂ ਮੈਂ ਦੱਸਿਆ ਸੀਗਾ ਵੀ ਸਾਡੇ ਨਾਲ ਦੋ ਗੈਸਟ ਸ਼ਾਮਲ ਨੇ ਅਰਜੀਤਾ ਜੀ ਤੇ ਸ਼ਿਖਾ ਜੀ ਸੋ ਅਰਜੀਤਾ ਜੀ ਐਂਡ ਸ਼ਿਖਾ ਜੀ ਆਪਕਾ ਸਵਾਗਤ ਹੈ ਵੈਲਕਮ ਟੂ ਸਬਰਨ ਰੇਡੀਓ
4: ਥੈਂਕ ਯੂ ਸੋ ਮਚ ਰਾਜੇਸ਼ ਜੀ ਅੱਜ ਹਮ ਲੋਗ ਕੋ ਇਨਵਾਈਟ ਕਰਨੇ ਕੇ ਲੀਏ ਐਂਡ ਹਮ ਸਭ ਦਰਸ਼ਕੋ ਕੋ ਅੱਜ ਹਮਾਰੇ ਸਾਥ ਸ਼ਾਮਿਲ ਹੋਣੇ ਕੇ ਲੀਏ ਅੱਜ ਥੈਂਕ ਯੂ ਸੋ ਮਚ
3: ਜੀ ਤੋ ਸਾਰੇ ਦੋਸਤ ਜਿਹੜੇ ਅੱਜ ਪ੍ਰੋਗਰਾਮ ਦੇਖ ਰਹੇ ਨੇ ਸੁਣ ਰਹੇ ਨੇ ਉਹਨਾਂ ਦਾ ਬਹੁਤ ਬਹੁਤ ਜਿਹਨੂੰ ਕਹਿੰਦੇ ਵੀ ਵੈਲਕਮ ਕਰਦੇ ਹਾਂ ਤੇ ਸਾਥ ਮੇ ਹਮਾਰੇ ਸ਼ਿਖਾ ਜੀ ਵੀ ਹੈ ਸ਼ਿਖਾ ਜੀ ਆਪਕਾ ਵੀ ਸਵਾਗਤ ਹੈ
5: ਥੈਂਕ ਯੂ ਵੈਰੀ ਮਚ ਰਾਜੇਸ਼ ਜੀ ਥੈਂਕ ਯੂ ਲਿਸਨਰਸ ਐਂਡ ਵਿਊਅਰਸ ਅੱਜ ਹਮੇ ਯਹਾਂ ਲਾਨੇ ਕੇ ਲੀਏ ਥੈਂਕ ਯੂ ਰਾਜੇਸ਼ ਜੀ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਆਪਕੀ
3: ਜੀ ਥੈਂਕ ਯੂ ਜੀ ਥੈਂਕ ਯੂ ਵੈਰੀ ਮਚ ਔਰ ਅੱਜ ਕਾ ਪ੍ਰੋਗਰਾਮ ਜੈਸੇ ਕਿਉਂਕਿ ਫਰਾਈਡੇ ਹੈ ਤੋ ਕੁਛ ਨਾ ਕੁਛ ਐਕਟੀਵਿਟੀ ਜੋ ਹੈ ਹਮਾਰੇ ਲੋਕਲ ਚਲਤੀ ਰਹਤੀ ਹੈ ਔਰ ਕਾਫੀ ਅੱਛੇ ਅੱਛੇ ਸ਼ੋਅ ਜੋ ਹੈ ਵੋ ਆਤੇ ਹੈ ਤੋ ਇਸੀ ਸਿਲਸਿਲੇ ਮੇ ਅਰਜੀਤਾ ਜੀ ਵੀ ਅੱਛੇ ਅੱਛੇ ਸ਼ੋਅ ਕਰਵਾਤੀ ਹੈ ਔਰ ਕਰਤੀ ਹੈ ਖੁਦ ਵੀ ਅੱਛੀ ਸਿੰਗਰ ਹੈ ਦੈਟਸ ਵਾਈ ਇਨਕਾ ਜੋ ਮੋਟਿਵ ਹੈ ਵੋ ਕਰੇ ਔਰ ਉਸਕੇ ਇਲਾਵਾ ਸੋਸ਼ਲ ਵਰਕ ਵੀ ਕਰਤੀ ਹੈ ਜਿਸਕੋ ਕਹਤੇ ਵੀ ਸੋਸ਼ਲੀ ਮੋਟੀਵੇਟਡ ਹੋਤੇ ਹੈ ਜਿਸਸੇ ਜੇ ਪੈਸਾ ਜੋ ਅਰਨ ਕਰਤੀ ਹੈ ਵੋ ਆਪਣੇ ਸੋਸ਼ਲ ਕੋਜ਼ ਕੇ ਅੰਦਰ ਵੀ ਲਗਾਤੀ ਹੈ ਤੋ ਅਰਜੀਤਾ ਜੀ ਥੋੜਾ ਸਾ ਹਮੇ ਕਿਉਂਕਿ ਆਪ ਆਏ ਹੈ ਤੋ ਥੋੜਾ ਸਾ ਹਮੇ ਆਪਣੇ ਪ੍ਰੋਗਰਾਮ ਕੇ ਬਾਰੇ ਮੇ ਬਤਾਏ ਵੀ ਕਿਆ ਪ੍ਰੋਗਰਾਮ ਹੋਣੇ ਜਾ ਰਹੇ ਇਸ ਵਾਰ ਜੀ
4: जरूर पहले तो हम लोग जो 27 जून को मतलब हम लोग एक इवेंट लाने जा

0: ਵਧੀਆ ਗੱਲਾਂ ਤੋਂ $30 ਦੀ ਹੈ ਬਟ ਦੋ ਹੀ ਗਰੁੱਪ ਟਿਕਟਾਂ ਜਿਹੜੀਆਂ ਨੇ ਉਹਦੇ ਚ ਰੱਖੀਆਂ ਸੋ ਉਹਦੇ ਵਾਸਤੇ ਤੁਸੀਂ ਫੋਨ ਨੰਬਰ ਇਹਨਾਂ ਦਾ ਇੱਕ ਵਾਰੀ ਫਿਰ ਤੋਂ ਨੋਟ ਕਰ ਲਓ ਜੀ ਰਜਿਤਾ ਜੀ
1: ਹਾਂ ਫੋਨ ਨੰਬਰ ਹੈ 403-479-8595 ਇੱਕ ਵਾਰ ਔਰ 403-479-8595 ਜਾਂ ਫਿਰ ਆਪ ਕਰ ਸਕਦੇ 647-676-5180
2: ਸਬਰੰਗ ਰੇਡੀਓ ਦੇ ਫੇਸਬੁੱਕ ਲਾਈਕ ਤੇ ਵੀ ਸਾਨੂੰ ਦੋਨਾਂ ਨੂੰ ਟੈਗ ਕਰ ਦਿੱਤਾ ਗਿਆ ਹੈ ਕੁਛ ਨਾ ਹੋ ਸਕੇ ਤਾਂ ਉੱਥੇ ਮੈਸੇਂਜਰ ਤੇ ਟੈਕਸਟ ਕਰ ਲਓ ਨਹੀਂ ਤਾਂ ਇੱਕ ਹੋਰ ਫੋਨ ਨੰਬਰ ਹੈ 403-399-0033
0: ਬਿਲਕੁਲ ਜੀ ਇਸ ਕਰਕੇ ਸਬਰੰਗ ਜਿਹੜੇ ਨੇ ਉਹ ਸਾਰੇ ਰੰਗਾਂ ਦਾ ਪ੍ਰੋਗਰਾਮ ਜਿਹੜਾ ਤੁਹਾਡੇ ਵਾਸਤੇ ਲੈ ਕੇ ਆਉਂਦੇ ਨੇ ਅੱਜ ਇਹ ਡਿਫਰੈਂਟ ਰੰਗਾਂ ਵਾਲਾ ਪ੍ਰੋਗਰਾਮ ਸੀ ਕੱਲ ਤੁਸੀਂ ਯੋਗਾ ਦੇ ਰੰਗ ਚ ਰੰਗੇ ਸੀ ਸੰਡੇ ਨੂੰ ਯੋਗਾ ਵੀ ਹੈ ਜੀ ਉਹਦੇ ਚ ਵੀ ਪਹੁੰਚਣਾ ਤੁਸੀਂ ਤੇ ਆਪਣੀ ਜਿਹੜੀ ਟੀਮ ਹੈ ਹਾਂਜੀ 11 ਵਜੇ ਸੇ ਲੈ ਕੇ 2 ਵਜੇ ਤੱਕ
1: ਟਾਈਮ
0: ਅੱਛਾ ਆਪਕਾ ਹਾਂਜੀ ਆਪਕਾ
1: ਨਹੀਂ ਹਮ ਲੋਗ ਕਾ ਜੋ ਇਹ ਫੋਕ ਮਿਊਜ਼ਿਕ ਫੈਸਟੀਵਲ ਹੋ ਰਹਾ ਹੈ ਇਸਕਾ ਟਾਈਮਿੰਗ ਹੈ 4 ਵਜੇ ਸੇ ਰਾਤ ਕੇ 10 ਵਜੇ ਤੱਕ
0: ਆਪਨੇ ਬਤਾ ਦਿਆ ਅੱਛਾ 4
1: ਨਹੀਂ ਨਹੀਂ ਟਾਈਮ 4 ਵਜੇ ਸੇ 10 ਵਜੇ ਤੱਕ ਹਾਂ ਪੂਰਾ ਕਾਫੀ ਲੰਬਾ ਪ੍ਰੋਗਰਾਮ ਹੈ ਹਮ ਲੋਗ ਕਾ ਔਰ ਹਾਂ ਜੈਨੇਸਿਸ ਇਵੈਂਟ ਸੈਂਟਰ ਮੇ ਹੈ ਫੀਚਰ ਜਿਮ ਮੇ
0: ਜੀ ਬਿਲਕੁਲ ਔਰ 1 ਜੁਲਾਈ ਨੂੰ ਜੀ ਬੜਾ ਵੱਡਾ ਪ੍ਰੋਗਰਾਮ ਜਿਹੜਾ ਉਹ ਹੋਣਾ ਤੁਹਾਨੂੰ ਪਤਾ ਵੀ ਇਹ ਪ੍ਰੈਜ਼ੀਡੈਂਟ ਪਾਰਕ ਦੇ ਵਿੱਚ ਹੁੰਦਾ ਅਹਿਮਦੀਆ ਮੁਸਲਿਮ ਜਮਾਤ ਵਾਲੇ ਕਰਦੇ ਆ ਤੇ ਕਾਫੀ ਹਜ਼ਾਰਾਂ 15-20 ਹਜ਼ਾਰ ਦੇ ਕਰੀਬ ਜਿਹੜੇ ਆ ਬਰਗਰ ਉਸ ਦਿਨ ਉਹ ਡਿਸਟ੍ਰੀਬਿਊਟ ਕਰਦੇ ਆ ਬਹੁਤ ਰੌਣਕ ਲੱਗੀ ਹੁੰਦੀ ਹੈ ਤੇ ਨਈਮ ਸਾਹਿਬ ਵੀ ਆਣਗੇ ਉਹਨਾਂ ਨਾਲ ਗੱਲਬਾਤ ਕਰਾਂਗੇ ਬਟ ਫਿਲਹਾਲ ਮੈਨੂੰ ਲੱਗਿਆ ਵੀ ਤੁਹਾਡੇ ਨਾਲ ਗੱਲਬਾਤ ਜਿਹੜੀ ਉਹਨਾਂ ਨੇ ਮੈਨੂੰ ਕਈ ਵਾਰੀ ਕਿਹਾ ਤੁਸੀਂ ਸ਼ੇਅਰ ਕਰਦਿਆ ਕਰੋ ਤੇ ਮੈਂ ਸ਼ੇਅਰ ਕਰਤੀ ਤੁਹਾਡੇ ਨਾਲ ਗੱਲਬਾਤ ਤੇ ਹਾਲੇ ਹੋਰ ਵੀ ਪ੍ਰੋਗਰਾਮ ਜਿਹੜੇ ਇਸੇ ਤਰੀਕੇ ਨਾਲ ਚੱਲਣਗੇ ਸੋ ਥੈਂਕ ਯੂ ਵੈਰੀ ਮੱਚ ਅਰਜਿਤਾ ਜੀ ਥੈਂਕ ਯੂ
1: ਸੋ ਮੱਚ ਰਾਜੇਸ਼ ਜੀ ਹਮ ਲੋਕ
0: ਕਮਿੰਗ ਦੇ ਨਾਲ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਥੈਂਕ ਯੂ ਵੈਰੀ ਮੱਚ ਗੁੱਡ ਨਾਈਟ ਐਂਡ ਸ਼ਾਬਾਸ਼ ਟੂ ਆਲ ਜੀ ਥੈਂਕ ਯੂ
3: The time is 8 p.m. You are listening to Fairchild Radio CHKF FM 94.7, a multicultural radio station in Calgary.

0: whenever you want it, wherever you are, at the palm of your hands. Listen to FM 94.7 anywhere with the Fairchild Radio app, available now for free on your device's player or app store, connecting you to the community anytime, anywhere.
1: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ radiosursangam.ca ਫੋਨ 403-585-0910 ਰੇਡੀਓ ਸੁਰਸੰਗਮ
2: ਕੈਲਗਰੀਸ ਓਲਡੈਸਟ ਬਿਗੇਸਟ ਐਂਡ ਓਨਲੀ ਸਾਊਥ ਏਸ਼ੀਅਨ ਰੇਡੀਓ ਸਟੇਸ਼ਨ ਸਬਰੰਗ ਰੇਡੀਓ 94.7 FM
3: ਮੰਡੇ ਟਿਊਜ਼ਡੇ ਥਰਸਡੇ ਫਰਾਈਡੇ 7 ਟੂ 8 PM ਸੰਡੇਜ਼ 1 ਟੂ 5 PM
2: ਵਿਜ਼ਿਟ sabrang.ca
4: The following program speaks to the South Asian community. Uniting the world for your listening pleasure at Fairchild Radio, the multicultural spirit of Calgary, CHKF 94.7 FM.

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਹੈ ਰੇਡੀਓ ਸੁਰ ਸੰਗਮ।
1: ਓਹੋ ਅੱਜ ਫੇਰ ਨੀ ਲੋਡ ਮਿਲਿਆ,
2: ਕੀ ਹੋਇਆ?
1: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ।
2: ਓਹੋ ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 5871321208 ਜਾਂ ਰਮਨ ਵੜੈਚ 7807530001। ਸੋਨਿਕ ਇੰਸ਼ੋਰੈਂਸ।
3: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ

0: ਵੀਰਪਾਲ ਕੌਰ ਟਾਟਾ ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਸ ਦੀ ਐਂਡ ਮੈਂ ਪੈਰਾਮੈਡੀਕਾ ਬਾਈ ਪ੍ਰੋਫੈਸ਼ਨ ਐਟ YYC ਹੋਮ ਕੇਅਰ ਸਰਵਿਸਿਸ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 ਤੇ ਥੈਂਕ ਯੂ
1: कैनेडा विच रहंदियां इंश्योरेंस की बहुत अहमियत है किसी भी तरह की इंश्योरेंस ले पंजाब इंश्योरेंस दे रीजनल मैनेजर हरपिंदर सिद्धू नाल आज ही संपर्क करो सुपर वीजा लाइफ इंश्योरेंस मॉर्गेज इंश्योरेंस RESP दिया वधिया सेवावां लई पिछले लंबे अरसे तो कैलगरी विच जानिया पहचानिया नाम है हरपिंदर सिद्धू ए इंश्योरेंस लई नामवर कंपनियां नाल काम करदे हन होर जानकारी लई पंजाब इंश्योरेंस दे हरपिंदर सिद्धू नाल 403-404-3500 ते संपर्क करो
2: ਆਪਣੇ ਘਰ ਦਾ ਦੂਜਾ ਨਾਂ ਆ ਸਕੂਨ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ
3: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ
2: ਵਧੀਆ ਘਰ ਖਰੀਦਣਾ ਪੈਸੇ ਬਚਾਉਣੇ ਨੇ ਸਿਰਦਰਦੀ ਤੋਂ ਵੀ ਬਚਣਾ ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ
3: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ
2: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ
3: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868
2: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor
3: ਮੈਕਸਵੈਲ ਸੈਂਟਰਲ ਦੇ ਰਿਐਲਟਰ ਮਨਦੀਪ ਸਿੰਘ ਗਿੱਲ 403-617-1868
1: ਵਾਸੀਓ ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 587-617-4696 587-617-4696 ਓਏਸਿਸ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 587-617-4696
4: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਐਂਪਾਇਰ ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ ਕਾਰਪੇਟ ਹਾਰਡਵੁੱਡ ਲੈਮੀਨੇਟ ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਜੋ 2935 19th Street ਨਾਰਥ ਈਸਟ ਕੈਲਗਰੀ ਕੈਲਗਰੀ ਕਾਰਪੇਟ ਐਂਪਾਇਰ ਫੋਨ ਨੰਬਰ 403-510-1515 2935 19th Street ਨਾਰਥ ਈਸਟ ਕੈਲਗਰੀ
3: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ
2: ਤਾਜ਼ੀਆਂ ਸਬਜ਼ੀਆਂ ਫਲ ਫਰੂਟ ਦਾਲਾਂ ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ ਕੀਮਤਾਂ ਘੱਟ ਤੇ ਕੁਆਲਿਟੀ A1
3: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ
2: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ
3: ਸਾਂਝਾ ਪੰਜਾਬ ਗਰੋਸਰੀ ਸਟੋਰ ਪਹਿਲੀ ਲੋਕੇਸ਼ਨ 331-3690 ਵੈਸਟਮਿੰਸ ਡਰਾਈਵ
2: ਦੂਜੀ ਲੋਕੇਸ਼ਨ 117-7771-80
3: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ
2: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ
3: ਪੰਜਵੀਂ ਲੋਕੇਸ਼ਨ 3150-235 ਰੈਡ ਐਂਬਰਸ ਵੇ
2: ਛੇਵੀਂ ਲੋਕੇਸ਼ਨ 445 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ
3: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
2: 403-835-2222 ਨਾਰਥ ਈਸਟ ਕੈਲਗਰੀ ਦੇ ਕੈਸਲ ਰਿਜ ਏਰੀਆ ਦੇ ਵਿੱਚ ਹੈ ਲਾਟ ਖਰੀਦਣ ਦਾ ਸ਼ਾਨਦਾਰ ਮੌਕਾ ਜਿੱਥੇ ਬਣਾਏ ਜਾ ਸਕਦੇ ਨੇ 3 ਟਾਊਨ ਹਾਊਸ ਇਨ੍ਹਾਂ ਹੀ ਨਹੀਂ ਇਨ੍ਹਾਂ ਤਿੰਨਾਂ ਦੇ ਨਾਲ ਲੀਗਲ ਬੇਸਮੈਂਟ ਸੂਈਟ ਵੀ ਬਣਾਈਆਂ ਜਾ ਸਕਦੀਆਂ ਨੇ ਬਿਲਡਰਸ ਤੇ ਇਨਵੈਸਟਰਸ ਲਈ ਹੈ ਸ਼ਾਨਦਾਰ ਮੌਕਾ

0: ਫਿਊਚਰ ਰੈਂਟਲ ਇਨਕਮ ਲਈ ਹੈ ਇਹ ਇੱਕ ਬਹੁਤ ਵਧੀਆ ਆਪਸ਼ਨ ਵਧੇਰੇ ਜਾਣਕਾਰੀ ਲਈ ਕਾਲ ਕਰ ਸਕਦੇ ਹੋ ਏਮੇ ਨੂੰ 403-617-2111 ਤੇ ਅਮਨ ਗਿੱਲ ਨੂੰ ਵੀ ਕਾਲ ਕਰ ਸਕਦੇ ਹੋ 403-479-7007 ਤੇ ਬਿਲਡਿੰਗ ਪਰਮਿਟ ਪਹਿਲਾਂ ਤੋਂ ਹੀ ਅਪਰੂਵਡ ਹੈ
1: ਵਾਸੀਓ ਕੀ ਤੁਸੀਂ ਲੰਬੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫਤੇ ਦੇ 6 ਦਿਨ ਖੁੱਲੇ ਆ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 587-617-4696 587-617-4696 ਓਏਸਿਸ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 587-617-4696

ਰੇਡੀਓ ਸੁਰਸੰਗਮ 94.7 ਐਫਐਮ ਦੇ ਨਾਲ ਤੁਸੀਂ ਜੁੜੇ ਹੋਏ ਹੋ ਤੇ ਮੈਂ ਹਾਂ ਜੀ ਤੁਹਾਡੀ ਹੋਸਟ ਸਵਲੀਨ ਖਾਜਾ ਸਰ। ਅੱਜ 19 ਜੂਨ ਹੈ, ਦਿਨ ਸ਼ੁੱਕਰਵਾਰ ਹੈ ਤੇ ਹਰ ਰੋਜ਼ ਦੀ ਤਰ੍ਹਾਂ 1 ਘੰਟੇ ਤੱਕ ਇਸ ਪ੍ਰੋਗਰਾਮ ਦੇ ਵਿੱਚ ਤੁਹਾਡਾ ਤੇ ਮੇਰਾ ਸਾਥ ਬਣਿਆ ਰਹੇਗਾ। ਇਸ ਤੋਂ ਬਾਅਦ 9 ਵਜੇ ਅਗਲਾ ਪ੍ਰੋਗਰਾਮ ਲੈ ਕੇ ਫਿਰ ਹਾਜ਼ਰ ਹੋਵਾਂਗੇ, ਜਿਸ ਦੇ ਵਿੱਚ ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਹਾਜ਼ਰ ਹੋਣਗੇ। ਉਹਨਾਂ ਕੋਲੋਂ ਪੰਜਾਬ ਦੀ ਰਾਜਨੀਤੀ ਦੇ ਵਿੱਚ ਇਸ ਵੇਲੇ ਕੀ ਕੁਛ ਚੱਲ ਰਿਹਾ ਹੈ, ਭਾਰਤ ਦੀ ਰਾਜਨੀਤੀ ਕੀ ਕਹਿੰਦੀ ਹੈ, ਇਹ ਸਾਰਾ ਕੁਛ ਉਹਨਾਂ ਕੋਲੋਂ ਅਸੀਂ ਤਫਸੀਲ ਦੇ ਵਿੱਚ ਜਾਣਾਂਗੇ। ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ ਹੈ ਜੀ ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜਾ ਨੇ। ਮਾਨਸ ਪਹੁਜਾ ਜਿਹੜੇ ਕਿ ਇਸ ਗੱਲ ਦਾ ਦਾਅਵਾ ਕਰਦੇ ਨੇ ਕਿ ਪੂਰੇ ਅਲਬਰਟਾ ਦੇ ਵਿੱਚ ਉਹਨਾਂ ਨਾਲੋਂ ਬੈਸਟ ਰੇਟ 'ਤੇ ਟਰੱਕ ਇੰਸ਼ੋਰੈਂਸ ਕੋਈ ਨਹੀਂ ਕਰਦਾ। ਸੋ ਜੇਕਰ ਤੁਸੀਂ ਟਰੱਕ ਓਨਰ ਹੋ, ਟਰੱਕ ਦੀ ਇੰਸ਼ੋਰੈਂਸ ਕਰਾਉਣਾ ਚਾਹੁੰਦੇ ਹੋ, ਮਾਨਸ ਪਹੁਜਾ ਨੂੰ ਕਾਲ ਕਰ ਸਕਦੇ ਹੋ 587-832-1208 'ਤੇ। ਵਾਈ ਵਾਈ ਸੀ ਹੋਮ ਕੇਅਰ ਵਾਲਿਆਂ ਦਾ ਵੀ ਸੁਨੇਹਾ ਹੈ ਕਿ ਘਰਾਂ ਦੇ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਦੀਆਂ ਸਰਵਿਸਿਜ਼ ਦਿੰਦੇ ਨੇ, ਬਿੱਲ ਸਿੱਧਾ ਸਰਕਾਰ ਨੂੰ ਕਰਦੇ ਨੇ ਅਤੇ ਬਜ਼ੁਰਗਾਂ ਨੂੰ ਸਾਂਭ ਸੰਭਾਲ ਲਈ ਉਹ ਸਟਾਫ ਮੈਂਬਰ ਸਾਨੂੰ ਮਿਲ ਸਕਦੇ ਨੇ ਜਿਹੜੇ ਸਾਡੇ ਬਜ਼ੁਰਗਾਂ ਦੀ ਬੋਲੀ ਹੀ ਬੋਲਦੇ ਨੇ। ਸੋ ਵਾਈ ਵਾਈ ਸੀ ਹੋਮ ਕੇਅਰ ਵਾਲਿਆਂ ਵੀਰਪਾਲ ਕੌਰ ਢੱਟ ਹੋਰਾਂ ਨੂੰ ਤੁਸੀਂ ਕਾਲ ਕਰ ਸਕਦੇ ਹੋ 8527-60-09-83 'ਤੇ, 8257-60-09-83 ਵਾਈ ਵਾਈ ਸੀ ਹੋਮ ਕੇਅਰ। ਪ੍ਰੋਗਰਾਮ ਦੇ ਅਗਲੇ ਸਪੋਂਸਰ ਓਏਸਿਸ ਮੈਡੀਕਲ, ਸਮਾਈਲ ਮੈਡੀਕਲ ਵਾਲੇ ਨੇ ਜਿਹੜੇ ਕਿ ਸੰਦਰਿਜ ਮਾਲ ਦੇ ਲਾਗੇ ਨੇ, ਨਿਊ ਪੇਸ਼ੈਂਟਸ ਲੈ ਰਹੇ ਨੇ, ਅਪੁਆਇੰਟਮੈਂਟ ਲੈਣ ਦੀ ਲੋੜ ਨਹੀਂ, ਤੁਸੀਂ ਬਿਨਾਂ ਅਪੁਆਇੰਟਮੈਂਟਸ ਲਏ ਵਾਕ ਇਨ ਜਾ ਸਕਦੇ ਹੋ। ਹਫ਼ਤੇ ਦੇ 6 ਦਿਨ ਖੁੱਲ੍ਹੇ ਹੁੰਦੇ ਨੇ। ਇਹਨਾਂ ਦਾ ਫੋਨ ਨੰਬਰ 5876174696 ਹੈ ਜੀ, ਓਏਸਿਸ ਸਮਾਈਲ ਮੈਡੀਕਲ। ਅਗਲਾ ਸੁਨੇਹਾ ਮਰਸੀਡੀਜ਼ ਬੈਂਜ਼ ਕੰਟਰੀ ਹਿਲਸ ਦਾ ਹੈ ਜੀ। ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ ਹੈ, ਸਟਾਰ ਡੀਲਰਸ਼ਿਪ ਦਾ ਅਵਾਰਡ ਵੀ ਜਿੱਤਿਆ ਹੋਇਆ ਹੈ। ਜੇਕਰ ਤੁਸੀਂ ਮਰਸੀਡੀਜ਼ ਦੇ ਨਾਲ ਜੁੜਨਾ ਹੈ, ਗੌਰਵ ਸ਼ਰਮਾ ਇਸ ਗੱਲ ਦਾ ਦਾਅਵਾ ਕਰਦੇ ਨੇ ਕਿ ਬੜੀ ਵਧੀਆ ਡੀਲ ਜਿਹੜੀ ਹੈ ਉਹ ਤੁਹਾਡੇ ਲਈ ਬਣਾਉਣਗੇ। ਸੋ ਗੌਰਵ ਸ਼ਰਮਾ ਨੂੰ ਤੁਸੀਂ ਕਾਲ ਕਰ ਸਕਦੇ ਹੋ 4039036757 'ਤੇ, ਮਰਸੀਡੀਜ਼ ਬੈਂਜ਼ ਕੰਟਰੀ ਹਿਲਸ। ਪ੍ਰੋਗਰਾਮ ਦੇ ਅਗਲੇ ਸਪੋਂਸਰ ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੱਧੂ ਅਤੇ ਲਵਪ੍ਰੀਤ ਸਿੱਧੂ ਨੇ। ਲਾਈਫ ਇੰਸ਼ੋਰੈਂਸ ਸੁਪਰ ਵੀਜ਼ਾ ਇੰਸ਼ੋਰੈਂਸ ਲੈਣ ਲਈ ਇਹਨਾਂ ਨੂੰ ਕਾਲ ਕਰ ਲਓ 403-404-3500 'ਤੇ। ਪਿਕਸਲ ਫੋਟੋ ਸਟੂਡੀਓ ਜਿਹੜਾ ਕਿ ਸਵਾਨਾ ਬਾਜ਼ਾਰ ਦੇ ਵਿੱਚ ਹੈ, ਪਾਸਪੋਰਟ ਸਾਈਜ਼ ਫੋਟੋ ਸਿਰਫ 7 ਡਾਲਰਾਂ ਦੇ ਵਿੱਚ ਬਣਾ ਕੇ

ਦਿੰਦੇ ਨੇ ਫੈਮਿਲੀ ਫੋਟੋਜ਼ ਕਰਾਉਣੀਆਂ ਜੇਕਰ ਬੱਚਿਆਂ ਦੀਆਂ ਫੋਟੋਜ਼ ਖਿਚਾਉਣੀਆਂ ਪੋਰਟਰੇਟਸ ਬਣਾਉਣੇ ਆ ਕੋਈ ਵੈਡਿੰਗ ਫੰਕਸ਼ਨ ਸ਼ੂਟ ਕਰਾਉਣਾ ਤਾਂ ਇਹਨਾਂ ਨੂੰ ਕਾਲ ਕਰ ਲਓ ਜੀ 4039470060 ਤੇ ਪਿਕਸਲ ਫੋਟੋ ਸਟੂਡੀਓ ਹੁਣ ਗੱਲ ਕਰਦੇ ਹਾਂ ਜੀ ਖਾਣ ਪੀਣ ਦੀ ਕਿਉਂਕਿ ਖਾਣ ਪੀਣ ਦਾ ਹੀ ਵੇਲਾ ਹੈ ਮਦਰ ਇੰਡੀਆ ਰੈਸਟੋਰੈਂਟ ਨੇ ਇਸ ਪ੍ਰੋਗਰਾਮ ਨੂੰ ਸਪੌਂਸਰ ਕੀਤਾ ਹੈ ਨਾਰਥ ਅਤੇ ਸਾਊਥ ਇੰਡੀਅਨ ਫੂਡ ਦਾ ਤੁਸੀਂ ਲਤਫ ਲੈ ਸਕਦੇ ਹੋ ਭਾਵੇਂ ਤੁਸੀਂ ਤਵੇ ਵਾਲੀ ਟਿੱਕੀ ਖਾਣੀ ਹੋਵੇ ਅਤੇ ਭਾਵੇਂ ਡੋਸਾ ਖਾਣ ਨੂੰ ਦਿਲ ਕਰੇ ਜੇ ਚਾਟ ਖਾਣ ਨੂੰ ਵੀ ਦਿਲ ਕਰਦਾ ਅਤੇ ਲਾਈਵ ਕਾਊਂਟਰਸ ਨੇ ਇੱਥੇ ਗੱਲ ਨਹੀਂ ਮੁੱਕਦੀ ਜੀ ਸਪੈਸ਼ਲ ਮਾਲਪੂੜੇ ਖੀਰ ਅਤੇ ਗੁਲਗੁਲੇ ਵੀ ਮਿਲਦੇ ਨੇ ਹਰ ਸ਼ਨੀਵਾਰ ਅਤੇ ਐਤਵਾਰ ਬ੍ਰੇਕਫਾਸਟ ਬੁਫੇ ਦੇ ਵਿੱਚ ਸਵੇਰ ਦੇ 10 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਤੁਸੀਂ ਇੰਜੋਏ ਕਰ ਸਕਦੇ ਹੋ 40 ਪਲੱਸ ਡਿਲੀਸ਼ੀਅਸ ਆਈਟਮਸ 40 ਮਹਿਮਾਨਾਂ ਤੱਕ ਦਾ ਜੇਕਰ ਤੁਸੀਂ ਅਰੇਂਜਮੈਂਟ ਕਰਨਾ ਚਾਹੁੰਦੇ ਹੋ ਤਾਂ ਪ੍ਰਾਈਵੇਟ ਡਾਈਨਿੰਗ ਵੀ ਅਵੇਲੇਬਲ ਹੈ ਔਰ ਸਭ ਤੋਂ ਖਾਸ ਗੱਲ ਇਹ ਹੈ ਕਿ 24 ਘੰਟੇ ਅਤੇ 7 ਦਿਨ ਖੁੱਲ੍ਹੇ ਨੇ ਅਤੇ ਬਹੁਤੀ ਦੂਰ ਵੀ ਨਹੀਂ ਸਿਟੀ ਸਕੇਪ ਲੈਂਡਿੰਗ ਪਲਾਜ਼ਾ ਦੇ ਵਿੱਚ ਹੈ ਜੀ ਮਦਰ ਇੰਡੀਆ ਰੈਸਟੋਰੈਂਟ ਮਾਂ ਦੇ ਹੱਥਾਂ ਵਰਗਾ ਸਵਾਦ ਇਹਨਾਂ ਦਾ ਫੋਨ ਨੰਬਰ 403-936-7777 ਹੈ ਜੀ 4039-36-77777 ਮਦਰ ਇੰਡੀਆ ਰੈਸਟੋਰੈਂਟ

0: ਦੱਸਿਓ ਕਿ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ। ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ। ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ। ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ, ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ। ਅਪਾਇੰਟਮੈਂਟ ਨਹੀਂ ਬਣੀ, ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ। ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ। ਅਸੀਂ ਹਫ਼ਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਡਾਇਲ ਕਰੋ 587-617-4696 587-617-4696। ਓਏਸਿਸ ਸਮਾਈਲ ਮੈਡੀਕਲ, ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ। 587-617-4696।
1: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ। ਕਿਸੇ ਵੀ ਉਮਰ ਦੀਆਂ 2 ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈਡਸ਼ਾਟ। ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ। ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ। ਇਹ ਸਭ ਕੁਝ ਬਿਲਕੁਲ ਵਾਜਬ ਪ੍ਰਾਈਸ ਤੇ। ਪਾਸਪੋਰਟ ਤੋਂ ਲੈ ਕੇ ਹੈਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ। ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ। ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ ਨਾਰਥ ਈਸਟ ਕੈਲਗਰੀ। ਪਿਕਸਲ ਫੋਟੋ ਸਟੂਡੀਓ, ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ।
2: ਨਵਾਂ ਟਰੱਕ ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ। ਹੋਰ ਤਾਂ ਹੋਰ, ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ।
1: ਸੁਣੋ ਸੁਣੋ ਸੁਣੋ, ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ, ਜਰਾ ਧਿਆਨ ਨਾਲ ਸੁਣੋ। ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ। ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਨਾਲ 587-832-1208 ਤੇ ਸੰਪਰਕ ਕਰੋ। ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁਜਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ। ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ ਯਾਦ ਰੱਖੋ, ਸੋਨਿਕ ਇੰਸ਼ੋਰੈਂਸ 587-832-1208।
2: ਬੜੇ ਸੋਚਾਂ ਚ ਪਏ ਹੋ ਵੀਰ ਜੀ, ਕੀ ਗੱਲ ਹੋ ਗਈ?
1: ਥੱਕ ਗਏ ਆ ਘਰ ਲੱਭ ਲੱਭ ਕੇ। ਕੈਲਗਰੀ ਚ ਘਰ ਖਰੀਦਣਾ ਤਾਂ ਹੁਣ ਬੜਾ ਹੀ ਔਖਾ।
2: ਤੁਸੀਂ ਘਰ ਚੰਦਰਮਾ ਤੇ ਲੱਭਦੇ ਹੋਣੇ, ਕੈਲਗਰੀ ਚ ਨਹੀਂ। ਆ ਨੋਟ ਕਰੋ ਨੰਬਰ ਅਰੁਣ ਕੌਸ਼ਲ ਦਾ।
1: ਕਰ ਲਿਆ ਜੀ ਨੋਟ, ਫੋਨ ਨੰਬਰ 403-618-2112।
2: ਰੀਅਲ ਐਸਟੇਟ ਦੇ ਸਭ ਮਸਲਿਆਂ ਦਾ ਹੱਲ ਕਰਨਗੇ ਪ੍ਰੈਪ ਰਿਐਲਿਟੀ ਦੇ ਮਸ਼ਹੂਰ ਰਿਐਲਟਰ ਅਰੁਣ ਕੌਸ਼ਲ।
1: ਅੱਛਾ ਜੀ, ਅਰੁਣ ਕੌਸ਼ਲ ਲੱਭ ਕੇ ਦੇਣਗੇ ਸਾਨੂੰ ਘਰ?
2: ਜੀ ਹਾਂ, ਕੱਲੇ ਘਰ ਨਹੀਂ, ਪ੍ਰਾਪਰਟੀ ਰੈਜ਼ੀਡੈਂਸ਼ੀਅਲ ਹੋਵੇ ਜਾਂ ਕਮਰਸ਼ੀਅਲ, ਘਰ ਖਰੀਦਣਾ ਹੋਵੇ ਜਾਂ ਵੇਚਣਾ, ਪ੍ਰੈਪ ਰਿਐਲਿਟੀ ਦੀ ਵੱਡੀ ਟੀਮ ਤੁਹਾਡੇ ਲਈ ਕਰੇਗੀ ਦਿਨ ਰਾਤ ਇੱਕ। ਕੈਲਗਰੀ ਸ਼ਹਿਰ ਤੋਂ ਇਲਾਵਾ ਨੇੜੇ ਦੇ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਕੋਲ ਲਿਸਟਿੰਗ ਦਾ ਵੱਡਾ ਖਜ਼ਾਨਾ ਹੈ। ਪ੍ਰਾਪਰਟੀ ਵੇਚਣ ਲਈ ਜਾਂ ਖਰੀਦਣ ਲਈ ਯਾਦ ਰੱਖੋ ਅਰੁਣ ਕੌਸ਼ਲ ਦਾ ਫੋਨ ਨੰਬਰ 403-618-2112। ਅਰੁਣ ਕੌਸ਼ਲ। ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ। ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 403-903-6757। ਮਰਸੀਡੀਜ਼ ਬੈਂਸ ਕੰਟਰੀ ਹਿੱਲਸ।

0: ਕਿੱਦਾਂ ਵੀਰੇ ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ ਤੇਰਾ ਫੋਨ ਵੀ ਨਹੀਂ ਲੱਗਾ ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ
1: ਲੱਭਣਾ ਕਿੱਥੋਂ ਭਰਾਵਾ ਮੈਂ ਤਾਂ ਇੰਡੀਆ ਗਿਆ ਸੀ
0: ਕੀਤਾ ਨਾ ਉਹੀ ਕੰਮ ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ
1: ਲੈ ਦੱਸ ਬੱਚਿਆਂ ਵਾਲੀ ਗੱਲ ਕਰਦਾ ਤੂੰ ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408
0: ਇੰਡੀਆ ਨੂੰ ਡਾਲਰ ਭੇਜਣੇ ਹੋਣ ਜਾਂ ਰੁਪਏ ਮੰਗਾਉਣੇ ਹੋਣ ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ ਚੈੱਕ ਕਰੋ ਤਸੱਲੀ ਬਖਸ਼ ਤੇ ਤੇਜ਼ ਸਰਵਿਸ ਲੰਬੇ ਸਮੇਂ ਤੋਂ ਭਰੋਸੇਯੋਗ ਸੇਵਾਵਾਂ ਲਈ ਜਾਣੇ ਜਾਂਦੇ ਹਨ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੱਧੂ 403-607-4208 ਅਕਾਲ ਫੋਰਨ ਐਕਸਚੇਂਜ
2: ਪੂਰਾ ਸਾਲ ਹੋ ਗਿਆ ਗਾਣਾ ਸੁਣਦੀ ਨੂੰ ਬਸ ਕੈਲਗਰੀ ਚ ਘਰ ਲੈਣ ਦੀਆਂ ਫੀਲਿੰਗਾਂ ਲਈ ਜਾਇਓ ਵੀਰੇ ਦੀ ਫੈਮਿਲੀ ਨੇ ਵੀ ਟੋਰਾਂਟੋ ਤੋਂ ਕੈਲਗਰੀ ਮੂਵ ਹੋਣ ਦਾ ਮਨ ਬਣਾ ਲਿਆ ਹੈ ਉਹਨਾਂ ਦੇ ਆਉਣ ਤੋਂ ਪਹਿਲਾਂ ਮੈਨੂੰ ਘਰ ਚਾਹੀਦਾ ਹੈ
3: ਮੇਰੀ ਕੱਲ ਹੀ ਗੱਲ ਹੋਈ ਹੈ ਰਿਆਲਟਰ ਜੱਗੀ ਤੇ ਲੋਹਰਾ ਨਾਲ ਜਿਨ੍ਹਾਂ ਦੀ ਸਲਾਹ ਨਾਲ ਹੁਣ ਘਰ ਇੱਕ ਨਹੀਂ ਦੋ ਲਵਾਂਗੇ ਪਹਿਲਾਂ ਆਪਣੇ ਲਈ ਤੇ ਦੂਜਾ ਤੇਰੇ ਵੀਰੇ ਲਈ ਮੈਂ ਸੁਣਿਆ ਜੱਗੀ ਢਿੱਲੋਂ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ ਸਮਝਾਉਂਦੇ ਹੈ
2: ਜੀ ਹਾਂ ਮੈਕਸਵੈਲ ਸੈਂਟਰਲ ਰਿਐਲਿਟੀ ਨਾਲ ਕੰਮ ਕਰਦੇ ਜੱਗੀ ਢਿੱਲੋਂ ਨਾਲ ਇੱਕ ਵਾਰ ਜ਼ਰੂਰ ਗੱਲਬਾਤ ਕਰੋ ਜੱਗੀ ਢਿੱਲੋਂ ਦਾ ਫੋਨ ਨੰਬਰ ਹੈ 403-616-2445
4: ਓਹੋ ਅੱਜ ਫੇਰ ਨੀ ਲੋਡ ਮਿਲਿਆ
5: ਕੀ ਹੋਇਆ
4: ਬਸ ਪੁੱਛਣਾ ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ
5: ਓਹੋ ਰਹਿ ਗਏ ਨਾ ਫੇਰ ਪਿੱਛੇ ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੁਜਾ 587-832-1208 या रमन वड़ैच 780-753-0001 सोनिक इंश्योरेंस
1: हेलो गोपी शुक्र है तू फोन चुक लिया जिद्दण दा नवा घर लिया सज्जन मित्र फोन चुकनो भी गए
0: ओ सारे डरदे नहीं चकदे ओना नु लगदा तू मूविंग ली कहूंगा कौन इन्ने भरे समान नु हाथ पावे
1: ओ नहीं भरावा मैं इंज नहीं करदा आपा ते हर वार स्टार मूविंग वालेयां नु एक फोन करीदा ओ बहुत वधिया तरीके नाल सारे घर दा समान सही सलामत ਬਿਨਾ ਕਿਸੇ ਝੰਜਟ ਦੇ ਮੂਵ ਕਰ ਜਾਂਦੇ ਆ
6: ਆਪਣੇ ਘਰ ਜਾਂ ਆਫਿਸ ਦਾ ਸਮਾਨ ਮੂਵ ਕਰਾਉਣਾ ਹੋਵੇ ਤਾਂ ਸਟਾਰ ਮੂਵਿੰਗ ਦੇ ਮਲਕੀਤ ਸਿੰਘ ਜੀ ਨੂੰ ਅੱਜ ਹੀ ਕਾਲ ਕਰੋ 403-870-1790 403-870-1790 ਸਟਾਰ ਮੂਵਿੰਗ ਸਟਾਈਲ

ਵਾਸੀ ਹੋ ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ।

0: Smile Medical, Sunridge Mall Dinal, Superstore Wale Plaza with Stith S Clinic which tuhadi apni paasha bolan wale male ate female doctors har kadam te tuhade naal han. Chahe gal hove bachya di ya fir bazurga di. Ethe sare layi suvidhava maujood han. Appointment nahi badi, koi chakkar hi nahi. Sidhe chale aao. Ethe walk-in which khulla swagat hai. Nave patients da vi nigga welcome. Family care to leke medical checkup. Ate chronic bimariyan de ilaaj tak. Sab kuch ikko chhat het. Asi hafte de 6 din khulle aao. Te OV देर शाम तक ता देर किस गल दी आज ही डायल करो 5876174696 587-617-4696 ओइसे स्माइल मेडिकल तुहाडी सेहत साडी जिम्मेवारी 587-617-4696
1: नॉर्थ ईस्ट कैलगरी दे कैसल रिज एरिया दे विच है लॉट खरीदन दा शानदार मौका जिथे बनाए जा सकदे ने तीन टाउन हाउस एना ही नहीं ਇਨਾ ਤਿੰਨਾਂ ਦੇ ਨਾਲ ਲੀਗਲ ਬੇਸਮੈਂਟ ਸੂਟ ਵੀ ਬਣਾਈਆਂ ਜਾ ਸਕਦੀਆਂ ਨੇ ਬਿਲਡਰਸ ਤੇ ਇਨਵੈਸਟਰਸ ਲਈ ਹੈ ਸ਼ਾਨਦਾਰ ਮੌਕਾ ਫਿਊਚਰ ਰੈਂਟਲ ਇਨਕਮ ਲਈ ਹੈ ਇਹ ਇੱਕ ਬਹੁਤ ਵਧੀਆ ਆਪਸ਼ਨ ਵਧੇਰੇ ਜਾਣਕਾਰੀ ਲਈ ਕਾਲ ਕਰ ਸਕਦੇ ਹੋ ਇਮੇ ਨੂੰ 403-617-2111 ਤੇ ਅਮਨ ਗਿੱਲ ਨੂੰ ਵੀ ਕਾਲ ਕਰ ਸਕਦੇ ਹੋ 403-479-7007 ਤੇ ਬਿਲਡਿੰਗ ਪਰਮਿਟ ਪਹਿਲਾਂ ਤੋਂ ਹੀ ਅਪਰੂਵਡ ਹੈ
2: The time is 9 p.m.
3: You are listening to Fairchild Radio CHKF FM 94.7, a multicultural radio station in Calgary.

0: 94.7 FM रेडियो सुरसंगम हर हफ्ते 20 घंटे सुनो मंडे टू फ्राइडे शाम 4 टू 5 कुलदीप सिंह विचार चर्चा शाम 8 टू 9 जितेंद्र पन्नू रेडियो सुरसंगम .ca फोन 403-585-0910 रेडियो सुरसंगम
1: Whenever you want it, wherever you are, at the palm of your hands. Listen to FM 94.7 anywhere with the Fairchild Radio app. Available now for free on your device's player or app store. Connecting you to the community. Anytime, anywhere.
2: ਦੋਸਤੋ ਡੈਨ ਸਿੱਧੂ ਲਾਈਵ ਇਨ ਲੋਕ ਸਾਥ ਤੁਸੀਂ ਹਰ ਐਤਵਾਰ 5 ਵਜੇ ਤੋਂ ਲੈ ਕੇ 7 ਵਜੇ ਤੱਕ ਸੁਣ ਸਕਦੇ ਹੋ ਸਮਾਜਿਕ ਆਰਥਿਕ ਤੇ ਰਾਜਨੀਤਿਕ ਪੱਖ ਦੇ ਮਸਲੇ ਮਿੰਟੂ ਗੁਰੇ ਸਰੀਆ ਤੋਂ ਪੰਜਾਬ ਤੇ ਭਾਰਤ ਦੀਆਂ ਖਬਰਾਂ ਸਟੂਡੀਓ ਦਾ ਨੰਬਰ 4577-1947
0: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ radiosursangam.ca ਫੋਨ 403-585-0910 ਰੇਡੀਓ ਸੁਰਸੰਗਮ
3: The following program speaks to the South Asian community. Uniting the world for your listening pleasure at Fairchild Radio, the multicultural spirit of Calgary, CHKF 94.7 FM.

0: ਸੀ ਸਰਕਾਰ ਨੂੰ ਸਿੱਧਾ ਅਪੀਲ ਕਰਦੇ ਆ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ ਇਹਦੇ ਲਈ ਗਵਰਨਮੈਂਟ ਫੰਡਿੰਗ ਹੈਗੀ ਆ ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨਸ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਆ 8257600983 ਤੇ ਥੈਂਕ ਯੂ
1: कैनेडा विच रहंदिया इंश्योरेंस दी बहुत अहमियत है किसी भी तरह दी इंश्योरेंस लई पंजाब इंश्योरेंस दे रीजनल मैनेजर हरपिंदर सिद्धू नाल आज ही संपर्क करो सुपर वीजा लाइफ इंश्योरेंस मॉर्गेज इंश्योरेंस आरईएसपी दिया वधिया सेवावां लई पिछले लंबे अरसे तो कैलगरी विच जानिया पहचानिया नाम है हरपिंदर सिद्धू ए इंश्योरेंस लई नामवर कंपनियां नाल काम करदे हन होर जानकारी लई पंजाब इंश्योरेंस दे हरपिंदर सिद्धू नाल 403-404-3500 ते संपर्क करो
2: अपने घर दा दूजा नाम आ सुकून ते कैनेडा च घर खरीदना एक वड्डी चुनौती
3: घर खरीदण तो पहला इत्मीनान नाल किसी प्रोफेशनल दी सलाह जरूर लाओ
2: वधिया घर खरीदना पैसे बचाउणे ने सिरदर्दी तो भी बचना ते याद कर लो एक नाम मनदीप सिंह गिल
3: सिर्फ घर खरीदण ले ही नहीं बल्कि वेचना भी होवे ता बिल्कुल सही सलाह देणगे मनदीप सिंह गिल
2: घर खरीदण ते वेचण लई मैक्सवेल सेंट्रल दे नाल काम करदे मनदीप सिंह गिल देणगे वधिया सलाह ते प्रोफेशनल सर्विस
3: ਰਿਅਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868
2: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor
3: ਮੈਕਸਵੈਲ ਸੈਂਟਰਲ ਦੇ ਰਿਅਲਟਰ ਮਨਦੀਪ ਸਿੰਘ ਗਿੱਲ 403-617-1868
1: ਵਾਸੀਓ ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਖੁਦ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫਤੇ ਦੇ 6 ਦਿਨ ਖੁੱਲੇ ਆ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 587-617-4696 587-617-4696 ਓਏਸਿਸ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 587-617-4696
4: सोने घर दी निशानी हुंदी है शानदार फ्लोरिंग जिथे कदम रखदियां ही तुहाडे मेहमान फ्लोरिंग कंपनी दा पता पुछन लग जान ते ओ पता है कैलगरी कारपेट एम्पायर जिथे तुसी ले सकदे हो अपनी पसंद दी फ्लोरिंग दा समान फ्लोरिंग घर दा होवे या होवे कमर्शियल नवा लवाना होवे या होवे रेनोवेशन दा प्लान कारपेट हार्डवुड लेमिनेट टाइल ते होर शानदार फ्लोरिंग दे डिजाइनां नाल भरिया है इना दा शोरूम अज ही इना दे शोरूम ते पुज्जो 2935 19th Street NE कैलगरी कैलगरी कारपेट Empire. Phone number 403-510-1515 2935 19th Street NE Calgary
3: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ
2: ਤਾਜ਼ੀਆਂ ਸਬਜ਼ੀਆਂ ਫਲ ਫਰੂਟ ਦਾਲਾਂ ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ ਕੀਮਤਾਂ ਘੱਟ ਤੇ ਕੁਆਲਿਟੀ A1
3: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ
2: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ
3: ਸਾਂਝਾ ਪੰਜਾਬ ਗਰੋਸਰੀ ਸਟੋਰ ਪਹਿਲੀ ਲੋਕੇਸ਼ਨ 331-3690 ਵੈਸਟਮਿੰਸ ਡਰਾਈਵ
2: ਦੂਜੀ ਲੋਕੇਸ਼ਨ 117-7771 ਐਵੇਨਿਊ
3: ਤੀਜੀ ਲੋਕੇਸ਼ਨ 570-6520 ਫਾਲਕਨਰਿਜ ਬੁਲੇਵਾਰਡ
2: ਚੌਥੀ ਲੋਕੇਸ਼ਨ 606 ਸਿਟੀਸਕੇਪ ਸਕਿਓਰ
3: ਪੰਜਵੀਂ ਲੋਕੇਸ਼ਨ 3150-235 ਰੈੱਡ ਐਂਬਰਸ ਵੇ
2: ਛੇਵੀਂ ਲੋਕੇਸ਼ਨ 445 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ
3: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
2: 403-835 ਬਾਏ ਬਾਏ ਨਾਰਥ ਈਸਟ ਕੈਲਗਰੀ ਦੇ ਕੈਸਲ ਰਿਜ ਏਰੀਆ ਦੇ ਵਿੱਚ ਹੈ ਲਾਟ ਖਰੀਦਣ ਦਾ ਸ਼ਾਨਦਾਰ ਮੌਕਾ ਜਿੱਥੇ ਬਣਾਏ ਜਾ ਸਕਦੇ ਨੇ 3 ਟਾਊਨ ਹਾਊਸ ਇਨਾ ਹੀ ਨਹੀਂ ਇਨਾ ਤਿੰਨਾਂ ਦੇ ਨਾਲ ਲੀਗਲ ਬੇਸਮੈਂਟ ਸੂਟ ਵੀ ਬਣਾਈਆਂ ਜਾ ਸਕਦੀਆਂ ਨੇ ਬਿਲਡਰਸ ਤੇ ਇਨਵੈਸਟਰਸ ਲਈ ਹੈ ਸ਼ਾਨਦਾਰ ਮੌਕਾ ਫਿਊਚਰ ਰੈਂਟਲ ਇਨਕਮ ਲਈ ਹੈ ਇਹ ਇੱਕ ਬਹੁਤ ਵਧੀਆ ਆਪਸ਼ਨ ਵਧੇਰੇ ਜਾਣਕਾਰੀ ਲਈ ਕਾਲ ਕਰ ਸਕਦੇ ਹੋ ਏਮੇ ਨੂੰ 403-617-2111 ਤੇ ਅਮਨ ਗਿੱਲ ਨੂੰ ਵੀ ਕਾਲ ਕਰ ਸਕਦੇ ਹੋ 403-479-7007 ਤੇ ਬਿਲਡਿੰਗ

0: परमिट पहला तो ही अप्रूव्ड है।
1: ਵਾਸੀਓ ਕੀ ਤੁਸੀਂ ਲੰਬੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫਤੇ ਦੇ 6 ਦਿਨ ਖੁੱਲੇ ਆ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 587-617-4696 587-617-4696 ਓਏਸਿਸ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 587-617-4696
0: ਰੇਡੀਓ ਸੁਰਸੰਗਮ 94.7 ਐਫਐਮ ਦੇ ਨਾਲ ਤੁਸੀਂ ਜੁੜੇ ਹੋਏ ਹੋ ਤੇ ਮੈਂ ਹਾਂ ਤੁਹਾਡੀ ਹੋਸਟ ਸਵਲੀਨ ਕੌਰ ਜੱਸੜ ਅੱਜ 19 ਜੂਨ ਹੈ ਦਿਨ ਸ਼ੁੱਕਰਵਾਰ ਹੈ ਤੇ ਹਰ ਰੋਜ਼ ਦੀ ਤਰ੍ਹਾਂ ਇਸ ਪ੍ਰੋਗਰਾਮ ਦੇ ਵਿੱਚ 1 ਘੰਟੇ ਤੱਕ ਤੁਹਾਡਾ ਤੇ ਮੇਰਾ ਸਾਥ ਬਣਿਆ ਰਹੇਗਾ 10 ਵਜੇ ਤੱਕ ਇਹ ਪ੍ਰੋਗਰਾਮ ਜਾਰੀ ਰਹੇਗਾ ਇਸ ਪ੍ਰੋਗਰਾਮ ਦੇ ਵਿੱਚ ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਫੋਨ ਲਾਈਨ ਦੇ ਜ਼ਰੀਏ ਹਾਜ਼ਰ ਹੋਣਗੇ ਤੇ ਦੱਸਣਗੇ ਸਾਨੂੰ ਪੰਜਾਬ ਦੇ ਤਾਜ਼ਾ ਹਾਲਾਤਾਂ ਬਾਰੇ ਪੰਜਾਬ ਦੀ ਸਿਆਸਤ ਦੇ ਵਿੱਚ ਇਸ ਵੇਲੇ ਕੀ ਕੁਛ ਹੋ ਰਿਹਾ ਹੈ ਭਾਰਤ ਦੀ ਸਿਆਸਤ ਕਿੱਥੇ ਕੁ ਖੜੀ ਹੈ ਵੱਡੀਆਂ ਖਬਰਾਂ ਦੀ ਚਰਚਾ ਉਹਨਾਂ ਦੇ ਨਾਲ ਕਰਾਂਗੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਹੈ ਜੀ ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜਾ ਨੇ ਮਾਨਸ ਪਹੁਜਾ ਜਿਹੜੇ ਕਿ ਦਾਅਵਾ ਕਰਦੇ ਨੇ ਕਿ ਪੂਰੇ ਅਲਬਰਟਾ ਦੇ ਵਿੱਚ ਉਹਨਾਂ ਨਾਲੋਂ ਬੈਸਟ ਰੇਟ ਤੇ ਟਰੱਕ ਇੰਸ਼ੋਰੈਂਸ ਕੋਈ ਨਹੀਂ ਕਰਦਾ ਸੋ ਜੇਕਰ ਤੁਸੀਂ ਟਰੱਕ ਓਨਰ ਹੋ ਟਰੱਕ ਦੀ ਇੰਸ਼ੋਰੈਂਸ ਕਰਾਉਣਾ ਚਾਹੁੰਦੇ ਹੋ ਤੇ ਮਾਨਸ ਪਹੁਜਾ ਦੇ ਇਸ ਦਾਅਵੇ ਦਾ ਤੁਸੀਂ ਵੀ ਫਾਇਦਾ ਚੁੱਕ ਸਕਦੇ ਹੋ ਉਹਨਾਂ ਨੂੰ ਕਾਲ ਕਰ ਲਓ 587-832-1208 ਤੇ ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜਾ ਪ੍ਰੋਗਰਾਮ ਦੇ ਅਗਲੇ ਸਪਾਂਸਰ ਨੇ ਜੀ ਵਾਈਵਾਸੀ ਹੋਮ ਕੇਅਰ ਵਾਲੇ ਵੀਰਪਾਲ ਕੌਰ ਟਟਹੁਰੀ ਤੇ ਉਹਨਾਂ ਦੀ ਪੂਰੀ ਟੀਮ ਘਰਾਂ ਦੇ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਦੀਆਂ ਸਰਵਿਸਿਸ ਦਿੰਦੇ ਨੇ ਜੇਕਰ ਤੁਹਾਡੇ ਵੀ ਘਰ ਦੇ ਵਿੱਚ ਬਜ਼ੁਰਗ ਨੇ ਤੇ ਉਹਨਾਂ ਦੀ ਸਾਂਭ ਸੰਭਾਲ ਲਈ ਤੁਸੀਂ ਚੰਗੀ ਟੀਮ ਲੱਭ ਰਹੇ ਹੋ ਤਾਂ ਤੁਸੀਂ ਵੀਰਪਾਲ ਕੌਰ ਟਟਹੁਰਾ ਨੂੰ ਕਾਲ ਕਰ ਸਕਦੇ ਹੋ ਇਹਨਾਂ ਦਾ ਸਟਾਫ ਉਸੇ ਹੀ ਬੋਲੀ ਦੇ ਵਿੱਚ ਗੱਲ ਕਰੇਗਾ ਜਿਹੜੀ ਬੋਲੀ ਸਾਡੇ ਬਜ਼ੁਰਗਾਂ ਨੂੰ ਸਮਝ ਆਉਂਦੀ ਹੈ ਤੇ ਫਿਰ ਹੋਰ ਵੀ ਈਜ਼ੀ ਹੋ ਜਾਂਦਾ ਇੱਕ ਦੂਜੇ ਦੇ ਨਾਲ ਐਡਜਸਟ ਕਰਨਾ ਸੋ ਵੱਡੀ ਗੱਲ ਇਹ ਹੈ ਕਿ ਬਿੱਲ ਵੀ ਸਿੱਧਾ ਸਰਕਾਰ ਨੂੰ ਕਰਦੇ ਨੇ ਸੋ ਇਹਨਾਂ ਨੂੰ ਕਾਲ ਕਰ ਸਕਦੇ ਹੋ ਤੁਸੀਂ 825-760-0983 YYC ਹੋਮ ਕੇਅਰ ਅਗਲਾ ਸੁਨੇਹਾ ਓਏਸਿਸ ਸਮਾਈਲ ਮੈਡੀਕਲ ਵਾਲਿਆਂ ਦਾ ਸਨਰਿਜ ਮਾਲ ਦੇ ਲਾਗੇ ਨੇ ਨਿਊ ਪੇਸ਼ੈਂਟਸ ਐਕਸੈਪਟ ਕਰ ਰਹੇ ਨੇ ਐਕਸਪਰਟਸ ਡਾਕਟਰ ਦੀ ਵੱਡੀ ਟੀਮ ਹੈ ਇਹਨਾਂ ਕੋਲ ਇੱਥੇ ਜਾਣ ਲਈ ਤੁਹਾਨੂੰ ਕਿਸੇ ਵੀ ਅਪਾਇੰਟਮੈਂਟ ਦੀ ਲੋੜ ਨਹੀਂ ਲੰਬੀਆਂ ਲਾਈਨਾਂ ਦੇ ਵਿੱਚ ਲੱਗਣ ਦੀ ਲੋੜ ਨਹੀਂ ਤੁਸੀਂ ਵਾਕ ਇਨ ਜਾ ਸਕਦੇ ਹੋ ਹਫਤੇ ਦੇ 6 ਦਿਨ ਖੁੱਲ੍ਹੇ ਹੁੰਦੇ ਨੇ ਅਤੇ ਇਹਨਾਂ ਦਾ ਫੋਨ ਨੰਬਰ 587-617-4696 ਹੈ ਜੀ ਓਏਸਿਸ ਸਮਾਈਲ ਮੈਡੀਕਲ ਪ੍ਰੋਗਰਾਮ ਦੇ ਅਗਲੇ ਸਪਾਂਸਰ ਮਰਸਡੀਜ਼ ਬੈਂਜ਼ ਕੰਟਰੀ ਹਿਲਸ ਨੇ ਜੀ ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ ਹੈ ਸਟਾਰ ਡੀਲਰਸ਼ਿਪ ਦਾ ਅਵਾਰਡ ਇਹਨਾਂ ਦੇ ਕੋਲ ਹੈ ਜੇਕਰ ਤੁਸੀਂ ਮਰਸਡੀਜ਼ ਦੇ ਬ੍ਰਾਂਡ ਦੇ ਨਾਲ ਜੁੜਨਾ ਚਾਹੁੰਦੇ ਹੋ ਤੇ ਗੌਰਵ ਸ਼ਰਮਾ ਨੂੰ ਕਾਲ ਕਰ ਲਓ ਇਹ ਤੁਹਾਡੀ ਡੀਲ ਨੂੰ ਹੋਰ ਵੀ ਸੌਖਿਆ ਕਰਨਗੇ ਇਹਨਾਂ ਦਾ ਫੋਨ ਨੰਬਰ 403-903-6757 ਹੈ ਜੀ ਮਰਸਡੀਜ਼ ਬੈਂਜ਼ ਕੰਟਰੀ ਹਿਲਸ

0: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਉੱਗੇ ਵਿਸ਼ਲੇਸ਼ਕ ਜਤਿੰਦਰ ਪੰਨੂ ਜੀ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ ਪੰਨੂ ਸਾਹਿਬ ਸਤਿ ਸ੍ਰੀ ਅਕਾਲ ਸਵਾਗਤ ਹੈ ਜੀ ਪ੍ਰੋਗਰਾਮ ਚ ਤੁਹਾਡਾ
1: ਜੀ ਸ਼ੁਕਰੀਆ ਸਵਰੀਨ ਸਤਿ ਸ੍ਰੀ ਅਕਾਲ ਜੀ
0: ਪੰਨੂ ਸਾਹਿਬ ਪੰਜਾਬ ਦੀ ਸਿਆਸਤ ਤੋਂ ਹੀ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਕਿਉਂਕਿ ਕਈ ਦਿਨਾਂ ਦਾ ਫਰਦੋਲ ਪਿਆ ਉੱਥੇ ਮੁੜ ਮੁੜ ਕੇ ਉਹੀ ਖਬਰਾਂ ਕੋਈ ਨਾ ਕੋਈ ਅਪਡੇਟ ਆਈ ਜਾਂਦੀ ਹੈ ਪਰ ਸੂਈ ਉੱਥੇ ਦੀ ਉੱਥੇ ਹੈ ਇਸ ਵੇਲੇ ਸਿਆਸਤ ਚ ਬੜਾ ਰੌਲਾ ਪੈ ਰਿਹਾ ਜੀ ਕੀ ਹਾਲਾਤ ਨੇ ਤਾਜ਼ਾ ਗਰਾਊਂਡ ਰਿਪੋਰਟ ਕੀ ਹੈ ਜੀ ਇਸ ਵੇਲੇ ਉੱਥੇ ਦੀ
1: ਸਵਰੀਨ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਅੱਗੇ ਲਾ ਕੇ ਅਕਾਲੀ ਰਾਜਨੀਤੀ ਕੋਈ ਖੇਡ ਇਹੋ ਜਿਹੀ ਖੇਡਦੀ ਫਿਰਦੀ ਹੈ ਜਿਹਦੇ ਨਾਲ ਪੰਜਾਬ ਦੇ ਹਾਲਾਤ ਵਿੱਚ ਉਬਾਲਾ ਆ ਸਕਦਾ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਰਸੋਂ ਕਹਿ ਦਿੱਤਾ

ਧਰਮ ਯੁੱਧ ਮੋਰਚਾ ਲਵਾਂਗੇ। ਹੁਣ ਤੱਕ ਧਰਮ ਯੁੱਧ ਮੋਰਚੇ ਸਰਕਾਰਾਂ ਦੇ ਖਿਲਾਫ ਲੱਗਦੇ ਸੀ। ਇਹ ਪਹਿਲੀ ਵਾਰ ਹੈ ਕਿ ਅਕਾਲ ਤਖ਼ਤ ਤੋਂ ਧਰਮ ਯੁੱਧ ਮੋਰਚਾ ਇਹ ਕਹਿੰਦੇ ਆ ਲਾਉਣਾ ਤੇ ਇੱਕ ਬੰਦੇ ਦੇ ਖਿਲਾਫ਼, ਇੱਕ ਵਿਅਕਤੀ ਵਿਸ਼ੇਸ਼ ਦੇ ਖਿਲਾਫ਼ ਲਾਉਣਾ। ਇਹ ਆਪਣੇ ਆਪ ਚ ਨਵੀਂ ਗੱਲ ਹੈ। ਹੁਣ ਉਹ ਜਹਿਦਾਰ ਸਾਹਿਬ ਇਹਨਾਂ ਦੀ ਕਿਸੇ ਗੱਲ ਨੂੰ ਨਾ ਨੀ ਕਰਦੇ, ਜਿਹਨੂੰ ਅਚਾਨਕ ਲਿਆ ਕੇ ਜਹਿਦਾਰੀ ਦੇਖਦੀ ਹੋਵੇ, ਅੱਧੀ ਰਾਤ ਨੂੰ ਸਹੁੰ ਚੁਕਾਈ ਹੋਵੇ, ਭੱਜੋ ਨੱਸੀ ਦੇ ਵਿੱਚ ਹੀ ਉੱਥੋਂ ਸਹੁੰ ਚੁਕਾ ਕੇ ਬਾਹਰ ਕੱਢਦਾ ਹੋਵੇ ਕਿ ਸੰਗਤ ਆ ਜਾਂਦੀ ਹੋਵੇ, ਉਹ ਇਹਨਾਂ ਦੀ ਕਿਸੇ ਗੱਲ ਨੂੰ ਕਿੱਦਾਂ ਮੋੜ ਸਕਦਾ। ਉਹਨਾਂ ਹਾਲਾਤ ਦੇ ਵਿੱਚ ਹੁਣ ਉਹਨੇ ਤਾਂ ਹਰ ਗੱਲ ਇਹਨਾਂ ਦੇ ਕਹਿ ਮੁਤਾਬਕ ਕਰ ਦਿੱਤੀ ਹੈ। ਸਵਾਲ ਇਹ ਖੜਾ ਹੋ ਗਿਆ ਕਿ ਸਿੱਖ ਸੰਗਤ ਇਹੋ ਜਿਹੇ ਧਰਮ ਯੁੱਧ ਕਿੰਨਾ ਕੁ ਸ਼ਾਮਿਲ ਹੋਵੇਗੀ। ਅਕਾਲੀ ਕਹਿੰਦੇ ਜੀ ਧਰਮ ਯੁੱਧ ਜਦੋਂ ਵੀ ਲੱਗਦਾ ਇਹ ਤਾਂ ਫਿਰ ਚੜ ਜਾਂਦਾ ਹੁੰਦਾ, ਇਹ ਤਾਂ ਫਿਰ ਲੋਕ ਆਉਂਦੇ ਹੁੰਦੇ। ਪਿਛਲਾ ਤਜਰਬਾ ਇਹ ਹੈ ਕਿ ਇੱਕ ਤਾਂ ਪੰਜਾਬੀ ਸੂਬੇ ਵਾਲਾ, ਕਿਉਂਕਿ ਸਾਰੇ ਸਮਝਦੇ ਸੀ ਪੰਜਾਬੀ ਸੂਬਾ ਨੇ ਸਿੱਖਾਂ ਦਾ ਸੂਬਾ ਲੈਣਾ, ਇਸ ਕਰਕੇ ਸਿੱਖ ਬਹੁਤ ਭਰ ਭਰ ਕੇ ਆਏ ਸੀਗੇ, ਜਥੇ ਵੱਡੇ ਵੱਡੇ ਬਣਾ ਕੇ। ਦੂਸਰਾ ਸੀ ਧਰਮ ਯੁੱਧ ਮੋਰਚਾ ਜਿਹੜਾ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਅਗਵਾਈ ਚ ਲੱਗਾ ਲਿਆ, ਜਦੋਂ ਉਹਨਾਂ ਨੇ ਉਦੋਂ ਇਕੱਲੇ ਸੀ, ਬਾਅਦ ਚ ਅਕਾਲੀ ਦਲ ਨੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮੋਰਚਾ ਅਡਾਪਟ ਕਰ ਲਿਆ। ਇਹਨਾਂ ਦੇ ਅਕਾਲੀ ਦਲ ਦੇ ਵੱਡੇ ਲੀਡਰਾਂ ਦੀ ਜਿਹੜੀ ਸਮਝ ਆ ਹੋਰ ਹੁੰਦੀ ਹੈ ਕਿ ਜਦੋਂ ਵੀ ਮੋਰਚਾ ਹੋਵੇ ਇਹ ਕਹਿ ਦਿਓ ਜੀ ਸਭ ਤੋਂ ਪਹਿਲੇ ਜਥੇ ਚ ਮੈਂ ਜਾਊਂਗਾ। ਉਹਦਾ ਫਾਇਦਾ ਇਹ ਹੁੰਦਾ ਕਿ ਜਦੋਂ ਵੱਡਾ ਲੀਡਰ ਪਹਿਲੇ ਜਥੇ ਚਲਾ ਜਾਂਦਾ ਉਹਨੂੰ ਜੇਲ ਚ ਗਏ ਨੂੰ ਇਹ ਕੈਟਾਗਰੀ ਮਿਲ ਜਾਂਦੀ ਹੈ, ਉੱਥੇ ਸਾਰੀਆਂ ਸੁੱਖ ਸਹੂਲਤਾਂ। ਕਈ ਵਾਰੀ ਤਾਂ ਜਥਾ ਕਿਸੇ ਜੇਲ ਚ ਹੁੰਦਾ ਤੇ ਲੀਡਰ ਨੂੰ ਕਿਸੇ ਰੈਸਟ ਹਾਊਸ ਵਿੱਚ ਜਾ ਕੇ ਕੈਦ ਕਰ ਦਿੰਦੇ ਆ। ਰੈਸਟ ਹਾਊਸ ਵਿੱਚ ਏਸੀ ਲੱਗੇ ਹੁੰਦੇ, ਸਭ ਸਹੂਲਤਾਂ ਹੁੰਦੀਆਂ। ਅਸੀਂ ਪੁਰਾਣੇ ਰੈਸਟ ਹਾਊਸ ਵੇਖੇ ਆ ਜਿੱਥੇ ਜਿੱਥੇ ਵੱਡੇ ਲੀਡਰ ਰਹਿੰਦੇ ਰਹੇ, ਬਾਦਲ ਸਾਹਿਬ ਵੀ, ਟੌੜਾ ਸਾਹਿਬ ਵੀ, ਸਿਮਰਜੀਤ ਸਿੰਘ ਮਾਨ ਹੋਈ ਵੀ, ਵੇਖ ਕੇ ਹੈਰਾਨ ਰਹੀਦਾ ਕਿ ਇੱਥੇ ਕੈਦ ਥੋੜੀ ਸੀ, ਫਿਰ ਮੌਜ ਦੀ ਜ਼ਿੰਦਗੀ ਸੀ, ਨਾਲ ਕੁੱਕ ਮਿਲ ਜਾਂਦਾ ਸੀ, ਜੋ ਆਖੋਗੇ ਉਹ ਤੁਹਾਨੂੰ ਬਣਾ ਕੇ ਦੇਵੇਗਾ। ਸਭ ਤੋਂ ਵੱਡੀ ਗੱਲ ਇਹ ਕਿਆ ਅੰਦਰ ਜਾ ਕੇ ਉਹ ਇਸ ਗੱਲ ਦੀ ਜ਼ਿੰਮੇਵਾਰੀ ਤੋਂ ਬਚ ਜਾਂਦੇ ਸੀ ਕਿ ਬਾਅਦ ਚ ਲੋਕ ਕਿੱਦਾਂ ਜਥਿਆਂ ਵਾਸਤੇ ਤਿਆਰ ਕਰਕੇ ਲਿਆਉਣੇ, ਆਪੇ ਕੋਈ ਕਰਦਾ ਰਹੇ, ਉਹਨਾਂ ਨੂੰ ਬਾਹਰ ਅੰਦਰ ਚਿੰਤਾ ਨਹੀਂ ਸੀ। ਇਸ ਵਾਰੀ ਸਥਿਤੀਆਂ ਉਹ ਨੀ ਗਏ, ਉਦੋਂ ਤਾਂ ਕਦੇ ਉਹਨਾਂ ਕੋਲ ਜਹਿਦਾਰ ਮੋਰਚਾ ਤੋੜਦਾ ਸੀ, ਮੋਰਚਾ ਡਿਕਟੇਟਰ ਬਣਾਉਣ ਨੂੰ, ਕਦੇ ਸੰਤ ਚੰਦ ਸਿੰਘ ਲੌਂਗੋਵਾਲ, ਕਦੇ ਜਗਜੀਤ ਸਿੰਘ ਤਲਵੰਡੀ, ਇਸ ਵਾਰੀ ਕੌਣ? ਏਡਾ ਵੱਡਾ ਨਾਮ ਲੈਣ ਵਾਲਾ ਲੀਡਰ ਕੋਈ ਰਹਿ ਨਹੀਂ ਦਿੱਤਾ ਅਕਾਲੀ ਦਲ ਚ। ਅਕਾਲੀ ਦਲ ਚ ਲੀਡਰ ਇੱਕੋ ਆ, ਉਹ ਸੁਖਬੀਰ ਸਿੰਘ ਬਾਦਲ ਹੈ। ਉਹ ਅੰਦਰ ਜਾਵੇਗਾ ਕਿ ਬਾਹਰੋਂ ਮੋਰਚਾ ਚਲਾਵੇਗਾ, ਜੇ ਵੀ ਨੀ ਪਤਾ। ਦੂਸਰਾ ਸਵਾਲ ਇਹ ਸੰਵਿਧਾਨਕ ਤੌਰ ਤੇ ਉੱਠ ਪਿਆ ਕਿ ਅਕਾਲ ਤਖ਼ਤ ਸਾਹਿਬ ਤੋਂ ਉਹਨਾਂ ਸਾਰੇ ਸਿੱਖ ਵਿਧਾਇਕਾਂ ਨੂੰ ਸੱਦ ਲਿਆ ਗਿਆ, ਹੁਕਮਨਾਮਾ ਹੋ ਗਿਆ, ਹੁਕਮ ਜਾਰੀ ਹੋ ਗਿਆ, ਕਿਹਾ ਕਿ ਪੇਸ਼ ਹੋ ਜਿਹੜੇ ਸਿੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ ਪਾਸ ਕਰਨ ਦੇ ਵਿੱਚ ਸ਼ਾਮਿਲ ਸਨ, ਮੰਤਰੀ ਵੀ, ਔਰ ਸਿੱਖ ਇਕੱਲੇ ਆਮ ਆਦਮੀ ਪਾਰਟੀ ਵਾਲੇ ਨੇ, ਅਕਾਲੀ ਦਲ ਦਾ ਕੋਈ ਹੋਵੇ ਤੇ ਉਹ ਵੀ, ਤੇ ਕਾਂਗਰਸ ਦਾ ਵੀ ਤੇ ਦੂਸਰੇ ਤੀਸਰੇ ਵੀ, ਉਹ ਸਾਰੇ ਆ ਕੇ ਪੇਸ਼ ਹੋਣ ਜੇ ਤੁਸੀਂ ਅਪਰੋਪ ਕੀਤਾ। ਹੁਣ ਉਹਨਾਂ ਚੋਂ ਜਾਣਾ ਕਿ ਨਹੀਂ ਜਾਣਾ, ਅਜੇ ਤੱਕ ਇਹ ਆ ਕਿ ਵਿਧਾਨ ਸਭਾ ਜਾਂ ਪਾਰਲੀਮੈਂਟ ਦੇ ਵਿੱਚ ਆਖੀ ਕਿਸੇ ਵੀ ਗੱਲ ਵਾਸਤੇ ਕਿਸੇ ਨੂੰ ਕਿਸੇ ਵੀ ਥਾਂ ਤੇ ਤਲਬ ਨਹੀਂ ਕੀਤਾ ਜਾ ਸਕਦਾ। ਉਹ ਕਿਸੇ ਵੀ ਥਾਂ ਦੇ ਵਿੱਚ ਅਕਾਲ ਤਖ਼ਤ ਸ਼ਾਮਿਲ ਹੈ ਕਿ ਨਹੀਂ ਇਹ ਤਾਂ ਪਤਾ ਨੀ, ਦੇਸ਼ ਦੀ ਸੁਪਰੀਮ ਕੋਰਟ ਵੀ ਨੀ ਸੱਦ ਸਕਦੀ ਕਿਸੇ ਨੂੰ। ਹੁਣ ਇਸ ਮੁੱਦੇ ਦੇ ਉੱਤੇ ਵੀ ਸੰਵਿਧਾਨਕ ਬਹਿਸ ਚੱਲਦੀ ਪਈ ਹੈ, ਇਹ ਵੀ ਬਹਿਸ ਚੱਲਦੀ ਪਈ ਹੈ ਕਿ ਜੇ ਅਕਾਲ ਤਖ਼ਤ ਸਾਹਿਬ ਨੇ ਇਹ ਗੱਲਾਂ ਲੈਣੀਆਂ ਨੇ ਤੇ ਸਵਾਲ ਇਹ ਵੀ ਹੋਵੇਗਾ ਕਿ ਜਿਹੜੇ ਅਕਾਲ ਤਖ਼ਤ ਸਾਹਿਬ ਤੋਂ ਪਹਿਲਾਂ ਹੋਏ ਹੁਕਮਨਾਮੇ ਉਹ ਜਿਨ੍ਹਾਂ ਨੇ ਨਹੀਂ ਮੰਨੇ ਉਹਨਾਂ ਦੇ ਖਿਲਾਫ਼ ਕੀ ਕਾਰਵਾਈ ਕਰੂੰਗੇ। ਪਹਿਲੇ ਹੁਕਮਨਾਮਿਆਂ ਚ ਇੱਕ ਇਹ ਵੀ ਹੈ ਕਿ ਸ਼੍ਰੋਮਣੀ ਕਮੇਟੀ ਆਪਣਾ ਟੀਵੀ ਚੈਨਲ ਚਲਾਵੇ ਤੇ ਜਿਹੜੇ ਚੈਨਲ ਤੋਂ ਗੁਰਬਾਣੀ ਪ੍ਰਸਾਰਨ ਕੀਤੀ ਜਾ ਰਹੀ ਹੈ ਤੇ ਉੱਥੇ ਇਹਦਾ ਇਕੱਲਾ ਹੀ ਲਾਭ ਲੈ ਰਿਹਾ, ਉਹਨੇ ਜਿੰਨੇ ਪੈਸੇ ਸ਼੍ਰੋਮਣੀ ਕਮੇਟੀ ਨੂੰ ਦੇਣੇ ਕੀਤੇ ਸਾਲ ਦੇ ਸਾਲ ਉਹ ਵੀ ਦਿੱਤੇ ਨਹੀਂ ਜਾ ਰਹੇ।

0: ਉਹਨੂੰ ਰੋਕ ਕੇ ਸ਼੍ਰੋਮਣੀ ਕਮੇਟੀ ਨੇ ਅੱਜ ਤੱਕ ਇਸ ਗੱਲ ਨੂੰ ਨੀ ਮੰਨਿਆ। ਅਕਾਲ ਤਖ਼ਤ ਸਾਹਿਬ ਤੋਂ ਹੁਕਮ ਹੋਇਆ ਕਿ ਸ਼੍ਰੋਮਣੀ ਕਮੇਟੀ ਬਕਾਇਦਾ ਤੈਅ ਕਰੇ ਕਿ ਸਿੰਘ ਸਾਹਿਬਾਨ ਦੀਆਂ ਨਿਯੁਕਤੀਆਂ ਤੇ ਇਹਨਾਂ ਦੀ ਸੇਵਾ ਮੁਕਤੀ ਦੇ ਕੀ ਨਿਯਮ ਹੋਣਗੇ। ਇਹਨਾਂ ਨੇ ਇੱਕ ਕਮੇਟੀ ਬਣਾ ਦਿੱਤੀ, ਪਤਾ ਨੀ 1.5 ਸਾਲ ਹੋਇਆ ਕਿ 2 ਸਾਲ ਹੋ ਗਏ ਕਮੇਟੀ ਬਣੀ ਹੈ, ਉਹਦੀ ਅੱਜ ਤੱਕ ਕਦੇ ਕੋਈ ਮੀਟਿੰਗ ਨਹੀਂ ਹੋਈ। ਅਕਾਲ ਤਖ਼ਤ ਸਾਹਿਬ ਤੋਂ 2 ਦਸੰਬਰ 2024 ਨੂੰ ਇੱਕ ਹੁਕਮ ਹੋ ਗਿਆ ਕਿ ਅਕਾਲੀ ਦਲ ਦੀ ਸਾਰੀ ਲੀਡਰਸ਼ਿਪ ਆਪਣਾ ਅਧਿਕਾਰ ਗੁਆ ਚੁੱਕੀ ਹੈ, ਲੋਕਾਂ ਦੀ ਅਗਵਾਈ ਨਹੀਂ ਕਰ ਸਕਦੀ, 7 ਮੈਂਬਰੀ ਕਮੇਟੀ ਬਣਾਈ ਜਾਵੇ ਜਿਹੜੀ ਅੱਗੋਂ ਭਰਤੀ ਕਰੇਗੀ। ਉਹਦਾ ਜਿਹੜਾ ਚੇਅਰਮੈਨ ਬਣਾਇਆ ਗਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ, ਉਹਨੇ ਕਹਿਤਾ ਮੈਂ ਨਹੀਂ ਬਣਦਾ, ਇਹ ਅਕਾਲ ਤਖ਼ਤ ਸਾਹਿਬ ਦੇ ਹੁਕਮ ਦੀ ਅਵੱਗਿਆ ਨਹੀਂ। ਕਿਰਪਾਲ ਸਿੰਘ ਬਡੂੰਗਰ ਨੂੰ ਪਾਇਆ, ਉਹਨੇ ਆਖਿਆ ਮੈਂ ਨਹੀਂ ਬਣਦਾ, ਉਹ ਛੱਡ ਗਿਆ, ਇਹ ਅਵੱਗਿਆ ਨਹੀਂ। ਸਭ ਤੋਂ ਵੱਡੀ ਗੱਲ ਇਹ ਕਿ ਸੱਚੇ ਸੌਦੇ ਵਾਲੇ ਰਾਮ ਰਹੀਮ ਦੇ ਉੱਤੇ ਉਹਦੇ ਡੇਰੇ ਦੇ ਖਿਲਾਫ 2007 'ਚ ਇੱਕ ਹੁਕਮ ਲਾਗੂ ਕੀਤਾ ਗਿਆ, ਅਕਾਲ ਤਖ਼ਤ ਸਾਹਿਬ ਤੋਂ 5 ਸਿੰਘ ਸਾਹਿਬਾਨ ਨੇ ਜਾਰੀ ਕੀਤਾ। ਉਹ ਹੁਕਮ ਮੁੜ ਕੇ ਲਾਗੂ ਕਰਾਉਣਾ ਸੀ, ਅਕਾਲੀ ਸਰਕਾਰ ਸੀ ਨਾ ਕਰਵਾਇਆ ਨਾ, ਤੇ ਜਿਹੜੀਆਂ ਸਿੱਖ ਜਥੇਬੰਦੀਆਂ ਨੂੰ ਲਾਗੂ ਕਰਾਉਣ ਵਾਸਤੇ ਗਈਆਂ ਉਹਨਾਂ ਦੇ ਉੱਤੇ ਅਕਾਲੀ ਸਰਕਾਰ ਨੇ ਕੇਸ ਬਣਾ ਤੇ, ਕਈਆਂ ਲੋਕਾਂ ਨੇ ਕਈ ਕਈ ਸਾਲ ਭੁਗਤੇ ਤੇ ਕਈਆਂ ਦੇ ਖਿਲਾਫ ਅਜੇ ਤੱਕ ਵੀ ਉਹ ਕੇਸ ਬਣੇ ਆ। ਉਹ ਕਹਿੰਦੇ ਜੀ ਅਸੀਂ ਤੇ ਅਕਾਲ ਤਖ਼ਤ ਦਾ ਹੁਕਮ ਲਾਗੂ ਕਰਾਉਣ ਗਏ ਸਨ, ਸਾਡੇ ਕੇਸ ਕਰ। ਉਹ ਮੁੱਦਾ ਕਿੱਥੇ ਗਿਆ? 2004 ਦੇ ਵਿੱਚ ਅਕਾਲ ਤਖ਼ਤ ਸਾਹਿਬ ਤੋਂ ਇੱਕ ਹੁਕਮ ਆਇਆ ਸੀ ਕਿ RSS ਤੇ ਰਾਸ਼ਟਰੀ ਸਿੱਖ ਸੰਗਤ ਬਾਈਕਾਟ ਕੀਤਾ ਜਾਵੇ, ਸਿੱਖ ਵਿਰੋਧੀ ਆਖਿਆ ਗਿਆ। ਉਸ ਹੁਕਮ ਦੀ ਕਾਪੀ ਸਾਰਿਆਂ ਨੂੰ ਪਤਾ, ਨੈਟ ਤੇ ਵੀ ਪਈ ਹੈ। ਇਹਦੇ ਬਾਵਜੂਦ ਬਾਈਕਾਟ ਨਹੀਂ ਕੀਤਾ ਗਿਆ, ਉਹਨਾਂ ਨੂੰ ਅੱਡ ਅੱਡ ਮੌਕਿਆਂ ਤੇ ਕੋਪਰੇਟ ਕੀਤਾ ਗਿਆ, ਇੱਥੇ ਉਸ ਰੋਕੇ ਵੀ ਦਿੱਤੇ ਜਾਂਦੇ ਰਹੇ ਕਿ ਉਹ ਹੁਕਮਨਾਮੇ ਦੀ ਲੰਘਣਾ ਨਹੀਂ। ਏਦਾਂ ਦੀਆਂ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਚੱਲਦੀਆਂ ਨੇ, ਪਰ ਇਹ ਸਾਰੇ ਮੁੱਦੇ ਅਗਲੇ ਪਾਸੇ ਚੱਲ ਜਾਂਦੇ। ਪਹਿਲਾਂ ਤੇ ਇਹ ਹੈ ਕਿ ਇਹ ਰਾਜਨੀਤੀ ਜਿੱਥੇ ਅਟਕ ਗਈ ਹੈ, ਸਰਕਾਰ ਤੇ ਅਕਾਲੀ ਦਲ ਦੇ ਵਿਚਾਲੇ ਇੱਕ ਟੈਨਸ਼ਨ ਬਣ ਗਈ ਹੈ। ਇਸ ਟੈਨਸ਼ਨ ਨੂੰ ਘਟਾਉਣ ਦਾ ਇੱਕੋ ਹੀ ਤਰੀਕਾ ਕਿ ਕੋਈ ਸਿਆਣੇ ਬੰਦੇ ਵਿੱਚ ਪੈਣ, ਜੇ ਨਿਬੜ ਸਕਦੀ ਹੈ ਦੋਵੇਂ ਪਾਸੇ ਗੱਲ ਨਿਬੇੜ ਦੇਣ, ਨਹੀਂ ਤਾਂ ਜੇ ਧਰਮ ਯੁੱਧ ਵਗੈਰਾ ਸੱਚੀ ਮੁੱਚੇ ਨਾਲ ਛੇੜ ਲਿਆ। ਇਹ ਤਾਂ ਅੰਦਾਜ਼ਾ ਕਿ ਇਸ ਵਾਰੀ 19 ਸੰਗਤ ਇਹਨਾਂ ਨਾਲ ਨਹੀਂ ਜਾਣੀ, ਕਿਉਂਕਿ ਲੋਕ ਤਾਂ ਦੁਖੀ ਹੋਏ ਆਪਣੇ ਕੰਮਾਂ ਤੋਂ, ਹਵਾਦਾਰ ਨੇ ਆਪੋ ਆਪਣੀਆਂ ਘਰਾਂ ਦੀਆਂ ਮੁਸ਼ਕਲਾਂ ਨੇ। ਪਹਿਲਾਂ ਵਰਗੇ ਵੇਲੇ ਲੋਕ ਵੀ ਨਹੀਂ ਕਿ ਜਥੇ ਬਣਾ ਕੇ ਉੱਥੇ ਜਾ ਕੇ ਬਹਿ ਜਾਣਗੇ, ਪਰ ਫਿਰ ਵੀ ਇੱਕ ਟੈਨਸ਼ਨ ਤਾਂ ਪੰਜਾਬ ਉੱਤੇ ਬਣ ਹੀ ਜਾਣੀ ਹੈ। ਆਮ ਮੰਗ ਉੱਠ ਰਹੀ ਹੈ ਕਿ ਇਹ ਮਸਲੇ ਨੂੰ ਕਿਸੇ ਤਰੀਕੇ ਟਾਲਿਆ ਜਾਵੇ।
1: ਜੀ ਪੰਨੂ ਸਾਹਿਬ, PCS ਅਫਸਰ ਬਣਾਉਣੇ ਸੀ, ਇਗਜ਼ਾਮ ਹੋਣਾ ਸੀ ਤੇ ਰੌਲਾ ਪਹਿਲਾਂ ਪੈ ਗਿਆ, ਕੱਟ ਆਫ ਡੇਟ ਦਾ ਰੌਲਾ ਪੈ ਗਿਆ, ਕੀ ਹੈ ਜੀ ਪੂਰੀ ਖਬਰ?
0: ਸੁਣੀ ਹੁੰਦਾ ਹੈ ਕਿ ਜਿਹੜੇ PCS ਅਫਸਰ ਨੇ, ਪੰਜਾਬ ਸਿਵਲ ਸਰਵਿਸ ਦੇ ਅਫਸਰ, ਯੂਨੀਅਨ ਪਬਲਿਕ ਤੁਸੀਂ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਸਾਡਾ ਪਟਿਆਲੇ ਚ ਹੈਡਕੁਆਰਟਰ, ਉੱਥੇ ਬਕਾਇਦਾ ਟੈਸਟ ਲੈ ਕੇ ਭਰਤੀ ਕੀਤਾ ਜਾਂਦਾ। ਪਹਿਲਾਂ ਰਿਟਨ ਟੈਸਟ, ਫਿਰ ਇੰਟਰਵਿਊ, ਬੜਾ ਲੰਬਾ ਚੌੜਾ ਹੁੰਦਾ ਸੀ। ਇਹਦੇ ਤੋਂ ਇਲਾਵਾ ਕੁਝ ਲੋਕ ਤਾਂ ਸਿੱਧੇ ਭਰਤੀ ਹੁੰਦੇ ਆ, ਕੁਝ ਏਦਾਂ ਦੇ ਹੁੰਦੇ ਆ ਕੋਟਾ ਰੱਖਿਆ ਹੁੰਦਾ, ਜਿਹੜੇ ਮਿਨਿਸਟਰੀਅਲ ਸਰਵਿਸ ਯਾਨੀ ਸੈਕਟਰੀਏਟ ਦੇ ਵਿੱਚ ਜਿਹੜੇ ਅਫਸਰ ਕੰਮ ਕਰਦੇ ਆ, ਉਹਨਾਂ ਦੇ ਵਿੱਚੋਂ ਕੁਝ ਨਾ ਕੁਝ ਲੋਕ ਕੋਟਾ ਰੱਖਿਆ ਹੁੰਦਾ ਕਿ ਹਰ ਵਾਰੀ ਇੰਨੇ ਭਰਤੀ ਹੋਣਗੇ, ਉਹਨਾਂ ਨੂੰ ਪ੍ਰਮੋਟ ਕਰਕੇ PCS ਬਣਾ ਕੇ ਤੇ STM ਲੈ ਜਾਓ। ਹੇਠੋਂ ਤਹਿਸੀਲਦਾਰਾਂ ਦੇ ਵਿੱਚੋਂ ਵੀ ਕੁਝ ਲੋਕ ਪ੍ਰਮੋਟ ਹੋ ਕੇ STM ਬਣ ਗਏ, ਬਿਜਲੀ ਬੋਰਡ ਤੋਂ ਵੀ ਆਉਂਦੇ ਆ। ਜਿਹੜੇ ਕਾਹਨ ਸਿੰਘ ਪੰਨੂ ਦੀ ਚਰਚਾ, ਇਹ ਕੋਆਪਰੇਟਿਵ ਮਹਿਕਮੇ ਦਾ AR ਹੁੰਦਾ ਸੀ, AR ਤੋਂ ਇਹ ਜੈਂਟ ਰਜਿਸਟਰ ਤੱਕ ਗਿਆ ਤੇ ਮੁੜ ਕੇ IS ਕੈਡਰ ਮਿਲ ਗਿਆ, ਇਹ ਵੀ ਉੱਥੇ ਗਿਆ ਸੀ। ਸੋਮ ਪ੍ਰਕਾਸ਼ ਕੇਂਦਰੀ ਮੰਤਰੀ ਰਹੇ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਹੁੰਦੇ ਸੀ ਜਲੰਧਰ ਦੇ, ਉਹ ਡਿਪਟੀ ਕਮਿਸ਼ਨਰ ਬਣਨ ਤੋਂ ਪਹਿਲਾਂ ਸਿੱਧੇ PCS ਵਿੱਚ ਨਹੀਂ ਸੀ ਆਏ, ਉਹ ਆਏ ਸੀਗੇ ਅਲਾਈਡ ਸਰਵਿਸ ਦੇ ਵਿੱਚੋਂ। ਅਲਾਈਡ ਸਰਵਿਸ ਕਿਹੜੀਆਂ ਹੁੰਦੀਆਂ? ਉਹ PWD ਦੇ ਅਫਸਰਾਂ ਦੀ ਵੀ ਹੁੰਦੀ ਹੈ, ਐਕਸਾਈਡ ਟੈਕਸੇਸ਼ਨ ਦੀ ਵੀ ਹੁੰਦੀ ਹੈ, ਇਹਨਾਂ ਸਾਰਿਆਂ ਚੋਂ। ਹੁਣ ਇੱਕ ਮੁੰਡੇ ਨੇ ਜਾ ਕੇ ਹਾਈਕੋਰਟ ਚ ਅਰਜੀ ਦੇ ਦਿੱਤੀ, ਉਹ ਕਹਿੰਦਾ ਜਿਹੜੇ ਸੈਕਟਰੀਏਟ ਦੇ ਸਰਵਿਸਿਸ ਨੇ

0: ਨਹੀਂ ਉਹਨਾਂ ਦੇ ਵਿੱਚੋਂ ਅਸੀਂ ਤਿਆਰੀ ਕਰਦਾ ਰਿਹਾ ਕਈ ਸਾਲਾਂ ਤੋਂ ਕਿ ਇਹਨੇ ਪੀਸੀਐਸ ਦਾ ਟੈਸਟ ਦੇਣਾ। ਜਦੋਂ ਅਚਾਨਕ ਐਡਵਰਟਾਈਜਮੈਂਟ ਨਿਕਲੀ ਹੁਣ ਜੂਨ ਚ ਆ ਕੇ, ਤੇ ਪੰਜਾਬ ਸਰਕਾਰ ਨੇ ਐਡਵਰਟਾਈਜਮੈਂਟ ਦੇ ਵਿੱਚ ਪੰਜਾਬ ਸਰਕਾਰ ਨੇ ਜਿਹੜਾ ਹੈਗਾ ਪਬਲਿਕ ਸਰਵਿਸ ਕਮਿਸ਼ਨ ਉਹਨਾਂ ਨੇ ਕੱਟ ਆਫ ਡੇਟ ਰੱਖ ਦਿੱਤੀ ਪਿਛਲੇ ਨਵੰਬਰ ਦੀ। ਉਹ ਕਹਿੰਦਾ ਕਿ ਉਸ ਕੱਟ ਆਫ ਡੇਟ ਤੇ ਮੈਂ ਕੁਆਲੀਫਾਈ ਨਹੀਂ ਕਰਦਾ, ਮੈਂ ਕੁਆਲੀਫਾਈ ਕਰਦਾ 2026 ਦੇ ਹਿਸਾਬ ਨਾਲ। ਉਹ ਕਹਿੰਦਾ ਮੈਨੂੰ ਬਾਹਰ ਰੱਖਣ ਵਾਸਤੇ ਤੇ ਆਪਣੇ ਕੁਝ ਚਹੇਤੇ ਜਿਹੜੇ ਆ ਉਹਨਾਂ ਨੂੰ ਮੌਕਾ ਦੇਣ ਵਾਸਤੇ ਇਹਨਾਂ ਨੇ ਕੱਟ ਆਫ ਡੇਟ ਬਦਲ ਕੇ ਨਵੰਬਰ 2025 ਦੀ ਕਰ ਦਿੱਤੀ ਹੈ। ਦਲੀਲ ਉਹਨੇ ਇਹ ਦਿੱਤੀ ਹੈ ਕਿ ਜਿਹੜਾ ਇਸ਼ਤਿਹਾਰ ਹੋਣਾ ਕਿ ਜੂਨ ਚ ਜਾਰੀ ਕੀਤਾ ਇਹਦੀ ਕੱਟ ਆਫ ਡੇਟ 7 ਮਹੀਨੇ ਪਹਿਲਾਂ ਦੀ ਨਵੰਬਰ 2025 ਦੀ ਕਿੱਦਾਂ ਰੱਖੀ ਜਾ ਸਕਦੀ ਹੈ। ਵੈਸੇ ਮੈਂ ਤੁਹਾਨੂੰ ਦੱਸਦਾ ਕਿ ਪਿਛਲੀਆਂ ਸਰਕਾਰਾਂ ਵੀ ਏਦਾਂ ਬਹੁਤ ਕੁਛ ਕਰਦੀਆਂ ਰਹੀਆਂ ਨੇ, ਉਹਨਾਂ ਦੇ ਵਕਤ ਵੀ ਕੱਟ ਆਫ ਡੇਟ ਕਦੇ ਪਛਾਣ ਦੀ ਤੇ ਕਦੇ ਗਿਆਨ ਦੀ ਆਪਣੇ ਬੰਦਿਆਂ ਨੂੰ ਐਡਜਸਟ ਕਰਨ ਵਾਸਤੇ ਬਹੁਤ ਕੁਛ ਕਰ ਲੈਂਦੇ ਰਹੇ। ਮੈਂ ਬੜੇ ਅਫਸਰਾਂ ਨੂੰ ਜਾਣਦਾ ਜਿਹੜੇ ਇਸ ਲਾਇਕ ਨਹੀਂ ਸੀ ਕਿ ਅਫਸਰ ਬਣ ਜਾਂਦੇ, ਮੌਕੇ ਦੀਆਂ ਸਰਕਾਰਾਂ ਨੇ ਉਹਨਾਂ ਨੂੰ ਬਲਬਲਾਵੇਂ ਪਾ ਕੇ ਤੇ ਪੀਸੀਐਸ ਬਣਾ ਤਾ ਸੀ। ਇੱਕ ਮੁੰਡਾ ਅਕਾਲੀ ਸਰਕਾਰ ਵੇਲੇ ਦਫ਼ਤਰ ਵਿੱਚ ਸੁਪਰਡੈਂਟ ਹੁੰਦਾ ਸੀ, ਸੈਕਟਰੀਏਟ, ਉਹਨੂੰ ਉਹਨਾਂ ਨੇ ਚੁੱਕ ਕੇ ਤੇ ਪੀਸੀਐਸ ਬਣਾ ਤਾ। ਉਹਦੇ ਖਿਲਾਫ਼ ਸ਼ਿਕਾਇਤ ਹੋ ਗਈ, ਪੰਜਾਬ ਪਬਲਿਕ ਸਰਵਿਸ ਕਮਿਸ਼ਨ ਨੇ ਉਹਨੂੰ ਪੁੱਛਿਆ ਕਿ ਕਾਕਾ ਤੇਰੀ ਗ੍ਰੈਜੂਏਸ਼ਨ ਦੀ ਤੇਰੀ ਬੀਏ ਪਾਸ ਦੀ ਡਿਗਰੀ ਕਿੱਥੇ? ਕਹਿੰਦੇ ਜੀ ਮੈਂ ਤਾਂ 3 MA ਕੀਤੀਆਂ। ਉਹ ਕਹਿੰਦੇ ਜਿਹੜੀ ਜ਼ਰੂਰੀ ਸ਼ਰਤ ਉਹ ਗ੍ਰੈਜੂਏਸ਼ਨ ਦੀ ਹੈ, ਤੂੰ ਦੱਸ ਤੇ ਬੀ ਏ ਦੀ ਡਿਗਰੀ ਕਿੱਥੇ? ਕਹਿੰਦੇ ਜੀ ਜਦੋਂ ਮੈਂ 3 MA ਕਰ ਰਹੀ ਹਾਂ ਤੇ ਬੀ ਏ ਰਹਿ ਗਈ। ਉਹ ਕਹਿੰਦੇ ਉਹ ਤੇ ਇਹੀ ਪੁੱਛਦੀ ਹੈ ਕਿ ਐਮ ਏ ਕਰਨ ਤੋਂ ਪਹਿਲਾਂ ਵੀ ਬੀ ਏ ਚਾਹੀਦੀ ਸੀ, ਬੀ ਏ ਡਿਗਰੀ ਤੇਰੀ ਕਿੱਥੇ? ਉਹ ਡਿਗਰੀ ਹੈ ਨਹੀਂ। ਫਿਰ ਉਹਨੇ ਇੱਕ ਡਿਗਰੀ ਪੇਸ਼ ਕੀਤੀ, ਉਹਦੇ ਵਿਰੋਧੀਆਂ ਨੇ ਜਾ ਕੇ ਸਾਬਤ ਕਰ ਦਿੱਤਾ ਕਿ ਜਿਨ੍ਹਾਂ ਦਿਨਾਂ ਚ ਕਿਸੇ ਦੂਸਰੇ ਸੂਬੇ ਦੀ ਯੂਨੀਵਰਸਿਟੀ ਤੋਂ ਇਹ ਪੜ੍ਹਾਈ ਦੀਆਂ ਗੱਲਾਂ ਕਰਦਾ, ਐਮ ਏ ਕਰਨ ਦੀਆਂ ਤੇ ਬੀ ਏ ਦੀਆਂ ਡਿਗਰੀਆਂ ਕਰਨੀਆਂ, ਉਦੋਂ ਤਾਂ ਇੱਕ ਮੰਤਰੀ ਦੇ ਨਾਲ ਲੱਗਾ ਹੁੰਦਾ ਸੀ, ਕਿਸੇ ਸਮਾਗਮਾਂ ਸੀ ਤੇ ਉੱਥੇ ਗਿਆ ਹੀ ਨਹੀਂ, ਉਹ ਡਿਗਰੀ ਵੀ ਜਾਰੀ ਹੋ ਗਈ। ਉਹਨੇ ਚਿਰੋਂ ਅਕਾਲੀ ਸਰਕਾਰ ਟੁੱਟ ਗਈ, ਕਾਂਗਰਸੀ ਸਰਕਾਰ ਆ ਗਈ। ਇਹਨਾਂ ਦੇ ਵਕਤ ਵੀ ਐਸ ਡੀ ਐਮ ਲੱਗਾ ਸੀ ਉੱਥੇ ਪਠਾਨਕੋਟ ਜ਼ਿਲ੍ਹੇ ਚ, ਸ਼ਾਇਦ ਉਹ ਦੀਨਾ ਨਗਰ ਸੀਗਾ, ਪਠਾਨਕੋਟ ਜਾਂ ਗੁਰਦਾਸਪੁਰ ਕਿਸੇ ਥਾਂ ਤੇ। ਉਹਦੇ ਉੱਤੇ ਫਿਰ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਲੜ ਗਿਆ ਕਿ ਨਿਯਮਾਂ ਦੀ ਲੰਘਣਾ ਹੋਈ ਹੈ, ਅਕਾਲੀਆਂ ਨੇ ਕੀਤੀ ਹੈ ਤੇ ਕਾਂਗਰਸੀ ਬਚਾਉਂਦੇ ਆ, ਦੋਵਾਂ ਤਰ੍ਹਾਂ ਦਾ ਚਹੇਤਾ, ਪਰ ਇਹ ਨੌਕਰੀ ਨਹੀਂ ਕਰ ਸਕਦਾ। ਉਹ ਹਾਈਕੋਰਟ ਚਲਾ ਗਿਆ, ਹਾਈਕੋਰਟ ਨੇ ਵੀ ਗੈਰ ਨੂੰ ਆਖਿਆ ਕਿ ਤੂੰ ਬਹੁਤ ਵੱਡਾ ਅਪਰਾਧ ਕੀਤਾ, ਤੇਰੇ ਤੇ ਕੇਸ ਨਹੀਂ ਬਣਾਇਆ ਜਾ ਰਿਹਾ, ਪਰ ਤਰੱਕੀ ਤੈਨੂੰ ਨਹੀਂ ਮਿਲ ਸਕਦੀ, ਤੂੰ ਕਾਕਾ ਝੂਠ ਬੋਲ ਕੇ ਪੀਸੀਐਸ ਬਣਿਆ, ਇਸ ਕਰਕੇ ਵਾਪਸ ਪੁਰਾਣੇ ਕੇਡਰ ਚਲ ਜਾ। ਏਦਾਂ ਦੀਆਂ ਗੱਲਾਂ ਵੀ ਇੱਥੇ ਵਾਪਰ ਜਾਂਦੀਆਂ ਰਹੀਆਂ। ਕਈ ਹੋਰ ਅਫਸਰ ਵੀ ਏਦਾਂ ਬਣੇ ਆ, ਮੈਨੂੰ ਪਤਾ ਜੋ ਕੁਛ ਹੁੰਦਾ ਰਿਹਾ, ਕੱਖ ਨੀ ਜਾਣਦੇ ਅਜੇ ਤੱਕ ਕੋਈ ਜਿਹੜਾ ਫੈਸਲਾ ਕਰਦੇ ਗਲਤ ਕਰਦੇ ਆ, ਪਰ ਏਦਾਂ ਦੇ ਕੰਮ ਕਰੀ ਕੁਰੀ ਜਾਂਦੇ ਇਸ ਕਰਕੇ ਕਿਉਂਕਿ ਸ਼ਹੀਦਾਂ ਦੇ ਰਾਹੀਂ ਬਣ ਗਏ। ਇਹਦਾ ਕੇਸ ਹੁਣ ਹਾਈਕੋਰਟ ਚਲਾ ਗਿਆ ਤੇ ਹਾਈਕੋਰਟ ਨੇ ਆਖਿਆ ਤੇ ਪਹਿਲਾਂ ਇਹ ਦੱਸੋ ਵੀ ਕੱਟ ਆਫ ਡੇਟ ਬੈਕ ਡੇਟ ਕਿਉਂ ਰੱਖੀ ਗਈ, ਹੁਣ ਦੀ ਕਿਉਂ ਨਹੀਂ ਰੱਖੀ? ਵੇਖੋ ਪੰਜਾਬ ਸਰਕਾਰ ਕੀ ਜਵਾਬ ਦਿੰਦੀ ਹੈ, ਅਦਾਲਤ ਫੈਸਲਾ ਕਰੂਗੀ।
1: ਜੀ, ਅਗਲੀ ਖਬਰ ਪੰਨੂ ਸਾਹਿਬ ਸੁਪਰੀਮ ਕੋਰਟ ਨਾਲ ਜੁੜੀ ਹੋਈ ਹੈ। ਸੁਪਰੀਮ ਕੋਰਟ ਦੀ ਬਾਰ ਐਸੋਸੀਏਸ਼ਨ ਦਾ ਕਹਿਣਾ ਕਿ ਭਾਰਤ ਦਾ ਹਰ ਤੀਸਰਾ ਵਕੀਲ ਜਿਹੜਾ ਉਹ ਜਾਲੀ ਹੈ। ਏਡੀ ਵੱਡੀ ਸਟੇਟਮੈਂਟ ਨੂੰ ਕਿਵੇਂ ਦੇਖਦੇ ਹੋ?
0: ਭਾਰਤ ਦੀ ਜਿਹੜੀ ਸੁਪਰੀਮ ਕੋਰਟ ਹੈ ਉਹਦੇ ਵਿੱਚ ਜਿਹੜੇ ਵਕੀਲ ਬਹੁਤ ਸੀਨੀਅਰ ਵਕੀਲ ਪ੍ਰੈਕਟਿਸ ਕਰਦੇ ਆ, ਉਹਨਾਂ ਦੀ ਵਕੀਲਾਂ ਦੀ ਐਸੋਸੀਏਸ਼ਨ ਜਾਂ ਬਾਰ ਐਸੋਸੀਏਸ਼ਨ, ਉਹਨਾਂ ਨੇ ਸੱਚੀ ਗੱਲ ਲੈ ਕੇ ਇੱਕ ਸਟੇਟਮੈਂਟ ਜਾਰੀ ਕੀਤੀ ਆ, ਸੁਪਰੀਮ ਕੋਰਟ ਨੂੰ ਆਖਿਆ ਇਹਦੇ ਉੱਤੇ ਤੁਸੀਂ ਦਖਲ ਦਿਓ ਤੇ ਸਾਰੇ ਦੀ ਪੜਤਾਲ ਕਰੋ। ਉਹਨਾਂ ਨੇ ਕਿਹਾ ਜੀ ਭਾਰਤ ਵਿੱਚ ਜਿੰਨੇ ਵਕੀਲ ਇਸ ਵੇਲੇ ਪ੍ਰੈਕਟਿਸ ਕਰਦੇ ਨੇ ਉਹਨਾਂ ਦੇ ਵਿੱਚੋਂ ਤੀਜਾ ਐਸਾ ਵਕੀਲ, ਯਾਨੀ ਹਰ ਤੀਜਾ ਬੰਦਾ ਉਹਦੇ ਕੋਲ ਵਕਾਲਤ ਦੀ ਡਿਗਰੀ ਜਾਰੀ ਹੈ। ਇਹ ਬਹੁਤ ਵੱਡੀ ਸਟੇਟਮੈਂਟ, ਇਹ ਸਟੇਟਮੈਂਟ ਤੋਂ ਬਾਅਦ ਰੌਲਾ ਪੈ ਗਿਆ। ਬਹੁਤੇ ਲੋਕ ਇਸ ਗੱਲ ਤੋਂ ਹੈਰਾਨ ਹੋਏ ਹੋਣਗੇ, ਮੈਂ ਤੇ ਕੋਈ ਹੈਰਾਨ ਨਹੀਂ ਹੋਇਆ। ਉਹਦਾ ਕਾਰਨ ਇਹ ਹੈ ਕਿ ਮੈਨੂੰ ਪਹਿਲਾਂ ਹੀ ਪਤਾ ਕਿ ਅਸਲੀਅਤ ਹੈ, ਇੰਨੇ ਵਕੀਲ ਇੱਥੇ ਜਾਲੀ ਤੁਰੇ ਫਿਰਦੇ ਆ। ਕਈ ਵਕੀਲ ਨੇ ਜਿਨ੍ਹਾਂ ਦੇ ਕੋਲ ਜਾਲੀ ਡਿਗਰੀਆਂ,

0: ਉਹਨਾਂ ਨੇ ਵਕਾਲਤ ਕਦੇ ਨੀ ਕੀਤੀ। ਕਿਤੇ ਕਿਸੇ ਨਾ ਕਿਸੇ ਸਰਕਾਰੀ ਡਿਪਾਰਟਮੈਂਟ ਚ ਲਾ ਅਫਸਰ ਸਿਲੈਕਟ ਹੋ ਗਏ, ਉੱਥੇ ਲੀਗਲ ਐਡਵਾਈਸ ਦੇਣੀ ਔਖੀ ਸੌਖੀ ਦੇਈ ਜਾਂਦੇ, ਜਾਂ ਕਿਸੇ ਪ੍ਰਾਈਵੇਟ ਕੰਪਨੀ ਦੇ ਵਕੀਲ ਬਣ ਗਏ ਉਹਨਾਂ ਦੀਆਂ ਕਾਨੂੰਨ ਦੀਆਂ ਭੁੰਡੀਆਂ ਜਿਹੜੀਆਂ ਸੁਲਝਾਉਣ ਵਾਸਤੇ ਉੱਥੇ ਕੰਮ ਚਲਾਈ ਜਾਂਦੇ। ਕੁਝ ਇਨਕਮ ਟੈਕਸ ਵਗੈਰਾ ਦੇ ਵਕੀਲ ਬਣ ਗਏ, ਜਾਲੀ ਆ, ਕੰਮ ਕੁੰਮ ਕਰਨ ਵਾਸਤੇ ਹੋਰ ਬੰਦੇ ਸੀਏ ਰੱਖ ਲਏ, ਆਪ ਅਫਸਰਾਂ ਨਾਲ ਗਿੱਟਮਿਟ ਕਰਕੇ ਪਾਰਟੀਆਂ ਕਰਕੇ ਕਿਸੇ ਪਾਰਟੀ ਦਾ ਫੈਸਲਾ ਖਿਲਾਫ ਤੱਕ ਇਹਦਾ ਰਹਿ ਗਿਆ, ਇਹ ਵੀ ਕੰਮ ਕਰਦੇ। 2022 ਚ ਲੁਧਿਆਣੇ ਦੇ ਇੱਕ ਨੌਜਵਾਨ ਵਕੀਲ ਦੇ ਖਿਲਾਫ ਸ਼ਿਕਾਇਤ ਹੋ ਗਈ, ਇਹਦੀ ਡਿਗਰੀ ਜਾਲੀ ਹੈ। ਉਹਨੂੰ ਪੁੱਛਿਆ ਗਿਆ, ਉਹ ਕਹਿੰਦਾ ਹਾਂਜੀ ਜਾਲੀ ਹੈ, ਤੇ ਨਾਲ ਹੀ ਉਹਨੇ ਕਹਿਤਾ, ਕਹਿੰਦਾ ਜਿਹੜੇ ਬੰਦੇ ਨੇ ਸ਼ਿਕਾਇਤ ਕੀਤੀ ਹੈ ਡਿਗਰੀ ਵੀ ਤੇ ਉਸੇ ਨੇ ਲਿਆ ਕੇ ਦਿੱਤੀ, ਮੈਂ ਤੇ ਕਦੇ ਕਿਤੇ ਗਿਆ ਨਹੀਂ ਸੀ। ਉਹ ਕਹਿੰਦਾ ਇਹ ਬੰਦਾ ਯੂਪੀ ਚੋਂ ਜਾਂਦਾ ਸੀ, ਲੋਕਾਂ ਨੂੰ ਡਿਗਰੀਆਂ ਬਣਵਾ ਕੇ ਲਿਆ ਕੇ ਦੇ ਦਿੰਦਾ ਸੀ, ਜਿੰਨੇ ਲਿਆ ਕੇ ਕਹਿੰਦਾ ਸੀ ਅਸੀਂ ਦੇ ਦਿੰਦੇ ਸੀ। ਉਹਨੇ ਦੱਸਤਾ, ਕਹਿੰਦਾ ਫਲਾਣੇ ਫਲਾਣੇ ਹੋਰ ਵਕੀਲ ਆ, ਉਹਨਾਂ ਦੀਆਂ ਡਿਗਰੀਆਂ ਵੀ ਇਸੇ ਲਿਆ ਕੇ ਦਿੱਤੀਆਂ ਤੇ ਉਹ ਵੀ ਜਾਲੀ ਆ ਸਰ। ਰੌਲਾ ਪੈ ਗਿਆ, ਉਹਨੇ ਆਖਿਆ ਜੀ ਡਿਗਰੀਆਂ ਉੱਥੋਂ ਲਿਆਉਣ ਤੋਂ ਬਾਅਦ ਹਾਈ ਕੋਰਟ ਦੀ ਬਾਰ ਕੌਂਸਲ ਜਿਹੜੀ ਆ ਉੱਥੇ ਰਜਿਸਟਰ ਕਰਾਉਣੀਆਂ ਹੁੰਦੀਆਂ ਤੇ ਅਸੀਂ ਤੇ ਉੱਥੇ ਵੀ ਨੀ ਗਏ, ਉੱਥੋਂ ਵੀ ਰਜਿਸਟਰੇਸ਼ਨ ਇਹੋ ਕਰਵਾ ਕੇ ਲਿਆ ਤੇ ਵਕੀਲ ਬਣ ਗਏ। ਇਹਦੇ ਨਾਲ ਗਿਣਤੀ ਨਿਕਲੀ ਕਿ ਸ਼ਾਇਦ 48 ਬਣਦੀ ਸੀ, ਬਾਅਦ ਚ ਪੜਤਾਲ ਚੱਲੀ ਤੇ ਪਤਾ ਲੱਗਾ ਕਿ 93 ਜਣੇ 93 ਵਕੀਲ ਜਾਲੀ ਆ। ਦੁਬਾਰਾ ਪੜਤਾਲ ਹੋਈ ਤੇ ਕਹਿੰਦੇ ਨੇ ਕਈਆਂ ਬਾਰੇ ਸ਼ੱਕ ਸੀ ਉਹ ਜਾਲੀ ਨਹੀਂ ਨਿਕਲੇ ਤੇ 56 ਜਾਲੀ ਨਿਕਲੇ। ਜੇ ਪੰਜਾਬ ਦੇ ਇੱਕੋ ਜ਼ਿਲ੍ਹੇ ਚ 56 ਨਿਕਲੇ ਤੇ ਉਹ 56 ਉਹ ਨਿਕਲੇ ਜਿਨ੍ਹਾਂ ਦੇ ਬਾਰੇ ਚ ਕਿਸੇ ਨੇ ਸ਼ਿਕਾਇਤ ਕਰ ਦਿੱਤੀ ਹੈ, ਜੇ ਇਹਨਾਂ ਵਰਗੇ ਹੋਰ ਪਤਾ ਨੀ ਕਿੰਨੇ ਹੋਣਗੇ, ਤੇ ਸਾਰੇ ਪੰਜਾਬ ਚ ਰਲਾ ਕੇ ਕਿੰਨੇ 100 ਬਣਨਗੇ। ਤੇ ਕੀ ਪਤਾ ਏਦਾਂ ਦੀਆਂ ਜਾਲੀ ਡਿਗਰੀਆਂ ਵਾਲੇ ਕੋਈ ਜੱਜ ਵੀ ਬਣੇ ਬੈਠੇ ਹੋਣ। ਇਹ ਗੱਲਾਂ ਜਿਹੜੀਆਂ ਨੇ ਅਡਰਥਾਵਾਂ ਤੇ ਪਹਿਲਾਂ ਵੀ ਚਰਚਾ ਦਾ ਵਿਸ਼ਾ ਸੀ, ਹੁਣ ਸੁਪਰੀਮ ਕੋਰਟ ਦੀ ਬਾਰ ਐਸੋਸੀਏਸ਼ਨ ਨੇ ਜਦੋਂ ਕਹਿ ਦਿੱਤਾ ਕਿ ਡਿਗਰੀਆਂ ਜਾਲੀ ਨੇ ਤੇ ਫਿਰ ਇਹਦੀ ਪੜਤਾਲ ਹੋਣੀ ਚਾਹੀਦੀ। ਸੁਪਰੀਮ ਕੋਰਟ ਨੂੰ ਆਖਿਆ ਕਿ ਤੁਸੀਂ ਆਪਣੀ ਰਜਿਸਟਰੀ ਵਿੱਚ ਵੀ ਚੈੱਕ ਕਰਾਓ ਜੀ, ਰਜਿਸਟਰੀ ਡਿਪਾਰਟਮੈਂਟ ਜਿਹੜਾ ਉੱਥੇ ਕੁਛ ਲੋਕਾਂ ਨੂੰ ਇਹਦੇ ਤੋਂ ਬਗੈਰ ਚੈੱਕ ਕੀਤੇ ਤੇ ਡਿਗਰੀਆਂ ਜਿਹੜੀਆਂ ਰਜਿਸਟਰ ਕਰੀ ਜਾਂਦੇ ਆ। ਸਵਲੀਨ ਤੁਹਾਨੂੰ ਯਾਦ ਹੋ ਕੇਜਰੀਵਾਲ ਦੀ ਸਰਕਾਰ ਜਦੋਂ ਬਣੀ 2015 ਚ ਇਹਨਾਂ ਦਾ ਕਾਨੂੰਨ ਮੰਤਰੀ ਜਿਹੜਾ ਸੀ ਉਹਦੀ ਆਪਣੀ ਕਾਨੂੰਨ ਦੀ ਡਿਗਰੀ ਨੂੰ ਚੈਲੰਜ ਹੋ ਗਿਆ, ਬਾਅਦ ਚ ਪਤਾ ਲੱਗਾ ਡਿਗਰੀ ਜਾਲੀ ਆ ਤੇ ਉਹ ਜੇਲ੍ਹ ਗਿਆ ਸੀ ਤੇ ਉਹ ਜੇਲ੍ਹ ਗਿਆ ਸੀ ਤੇ ਜਿਹੜੇ ਹੁਣ ਜਾਲੀ ਡਿਗਰੀਆਂ ਵਾਲੇ ਇਹ ਜੇਲ੍ਹ ਕਿਉਂ ਨਾ ਜਾਣ। ਪਰ ਅਜੇ ਇਸ ਪਾਸੇ ਗੱਲ ਨੀ ਤੁਰੀ, ਅਜੇ ਸਿਰਫ ਇੰਨੀ ਤੁਰੀ ਹੈ ਕਿ ਉਹਨਾਂ ਦੀਆਂ ਡਿਗਰੀਆਂ ਕੈਂਸਲ ਕਰ ਦਿਓ।
1: ਪੰਨੂ ਸਾਹਿਬ, ਯੂਪੀ ਤੋਂ ਇੱਕ ਜਿਹੜੀ ਬੜੀ ਅਜੀਬ ਜਿਹੀ ਖਬਰ ਪੜ੍ਹਨ ਨੂੰ ਮਿਲੀ, ਯੂਪੀ ਦੇ ਵਿੱਚ ਸਮੂਹਿਕ ਵਿਆਹ ਹੋਣੇ ਸੀ ਤੇ 1500 ਕੁੜੀਆਂ ਦੋਹਰੀ ਵਾਰੀ ਚਲੀਆਂ ਗਈਆਂ ਜੀ ਵਿਆਹ ਕਰਾਉਣ, ਇਹ ਕੀ ਮਾਮਲਾ ਹੈ?
0: ਯੂਪੀ ਚ ਤਾਂ ਕਈ ਵਾਰ ਹੋਇਆ ਤੇ ਕਈ ਵਾਰ ਫੜੀਆਂ ਗਈਆਂ ਨੇ, ਇਹ ਕੋਈ ਖਾਸ ਗੱਲ ਨਹੀਂ। ਇਹ ਕੁੜੀਆਂ ਜਿਹੜੀਆਂ ਨੇ ਸਮੂਹਿਕ ਵਿਆਹ ਹੋਣੇ ਸੀ ਜਿੱਥੇ ਇਕੱਠੇ 4-4, 5-5 ਹਜ਼ਾਰ ਜੋੜਿਆਂ ਦੇ ਵਿਆਹ ਕਰਾ ਦਿੰਦੇ, ਸਰਕਾਰ ਉੱਥੇ 60-70 ਹਜ਼ਾਰ ਰੁਪਏ ਦਿੰਦੀ ਹੈ ਇੱਕ ਕੁੜੀ ਨੂੰ ਏਦਾਂ ਦੇ ਵਿਆਹ ਦੇ ਮੌਕੇ। ਉਦੋਂ ਇੱਕ ਵਾਰੀ ਫੜੀਆਂ ਗਈਆਂ ਸੀ ਕੁੜੀਆਂ ਜਿਨ੍ਹਾਂ ਨੇ ਆਪਣੇ ਨਾਲ ਮੁੰਡੇ ਲਿਆਂਦੇ ਸੀ, ਜਾਲੀ ਵਿਆਹ ਕਰਾਉਂਦੀਆਂ ਸੀ, ਤੇ 1-2 ਮੁੰਡੇ ਤੇ ਇਹੋ ਜਿਹੇ ਫੜੇ ਗਏ ਜਿਨ੍ਹਾਂ ਨੂੰ ਕਿਸੇ ਕੁੜੀ ਨੇ ਲਿਆਂਦਾ ਨੀ, ਉਹ ਆਪ ਹੀ ਤਿਆਰੀ ਕਰਕੇ ਆਏ ਸੀ, ਇੱਕ ਕੁੜੀ ਨਾਲ ਫੋਟੋ ਖਿਚਾ ਦਿੰਦੇ ਸੀ ਵਿਆਹ ਦੀ, ਉੱਤੋਂ 2000 ਰੁਪਏ ਲੈਂਦੇ ਸੀ, ਫਿਰ ਦੂਜੀ ਨਾਲ ਖਿਚਾ ਦਿੰਦੇ ਸੀ। ਉਹਨਾਂ ਨੇ 15-15, 20-20 ਕੁੜੀਆਂ ਨਾਲ ਇੱਕੋ ਦਿਨ ਵਿਆਹ ਦੀ ਫੋਟੋ ਖਿਚਾ ਦਿੱਤੀ। ਕੁੜੀਆਂ ਨੂੰ ਅੱਗੋਂ ਸਰਕਾਰ ਤੋਂ 60-60 ਹਜ਼ਾਰ ਰੁਪਇਆ ਮਿਲ ਗਿਆ ਤੇ ਇਹਨਾਂ ਮੁੰਡਿਆਂ ਨੇ 2-2, 3-3 ਹਜ਼ਾਰ ਕਰਕੇ ਤੇ ਇਸ ਹਿਸਾਬ ਨਾਲ ਆਪਣੇ 30-35 ਹਜ਼ਾਰ ਬਣਾ ਲਏ। ਉਹਦਾ ਵੀ ਰੌਲਾ ਪਿਆ ਤੇ ਸਾਰੇ ਵਿਆਹ ਮੁੜ ਕੇ ਕੈਂਸਲ ਕੀਤੇ ਗਏ ਸੀ। ਆਹ ਜਿਹੜਾ ਹੁਣ ਵਾਲਾ ਕੁੜੀਆਂ ਦਾ ਕੇਸ ਆ, ਇਹ 1500 ਕੁੜੀਆਂ ਉਹ ਨੇ ਜਿਨ੍ਹਾਂ ਨੇ ਜਨਵਰੀ ਦੇ ਵਿੱਚ ਇਸੇ ਤਰ੍ਹਾਂ ਦਾ ਇੱਕ ਪ੍ਰੋਗਰਾਮ ਸੀ ਸਮੂਹਿਕ ਵਿਆਹ, ਉਹਦੇ ਵਿੱਚ ਜਾ ਕੇ ਸ਼ਾਮਿਲ ਹੋਈਆਂ ਤੇ ਵਿਆਹ ਕਰਾ ਲਏ। ਮਗਰੋਂ ਸਰਕਾਰ ਨੇ ਫਰਵਰੀ ਚ ਇੱਕ ਹੋਰ ਪ੍ਰੋਗਰਾਮ ਰੱਖ ਲਿਆ ਨਾਲ ਦੇ ਜ਼ਿਲ੍ਹੇ ਚ ਕਿ ਉੱਥੇ ਵੀ ਸਮੂਹਿਕ ਵਿਆਹ ਕਰਨੇ, ਗਰੀਬਾਂ ਦੀਆਂ ਧੀਆਂ ਜਿਹੜੇ ਵਿਆਹ ਨਹੀਂ ਕਰਨ ਜੋਗੇ ਉਹਨਾਂ ਦੇ ਧੀਆਂ ਦੇ ਵਿਆਹ ਕਰਨੇ ਆ ਤੇ ਸਰਕਾਰ ਖਰਚਾ ਦੇਵੇਗੀ, ਕੱਪੜਾ ਲੱਤਾ ਦੇਵੇਗੀ। ਇਹਨਾਂ ਕੁੜੀਆਂ ਨੇ ਆਪਣੇ ਨਾਂ ਫਿਰ ਉੱਥੇ ਜਾ ਲਿਖਾਏ ਤੇ ਕੱਪੜੇ ਪਾ ਕੇ ਪਹੁੰਚ ਗਈਆਂ, ਉੱਥੇ ਸ਼ਿਕਾਇਤ ਹੋ ਗਈ। 2000 ਕੁੜੀਆਂ ਉੱਥੋਂ ਬਾਹਰ ਕੱਢੀਆਂ ਗਈਆਂ ਜਿਹੜੀਆਂ ਗਲਤ ਤਰੀਕੇ ਨਾਲ ਸ਼ਾਮਿਲ ਹੋਈਆਂ ਸੀ ਤੇ ਉਹਨਾਂ ਨੂੰ ਆਖਿਆ ਕਿ ਤੁਸੀਂ ਸਰਕਾਰ ਨਾਲ ਧੋਖਾ ਕਰ ਰਹੀਆਂ ਜੀ। ਉਹਨਾਂ

0: 2000 ਦੇ ਵਿੱਚ 1500 ਕੁੜੀਆਂ ਉਹ ਸੀ ਜਿਨ੍ਹਾਂ ਨੇ ਜਨਵਰੀ ਵਿੱਚ ਵੀ ਵਿਆਹ ਕਰਾਇਆ ਸੀ ਤੇ ਫਰਵਰੀ ਵਿੱਚ ਵੀ ਫਿਰ ਪਹੁੰਚ ਗਏ। ਉਹ ਉਦੋਂ ਦੀ ਪੜਤਾਲ ਚੱਲਦੀ ਪਈ ਸੀ, ਹੁਣ ਅੱਜ ਖਬਰ ਆਈ ਹੈ ਕਿ ਕੱਲ ਸਰਕਾਰ ਕੋਲ ਸਪਸ਼ਟ ਹੋ ਗਿਆ ਇਹਨਾਂ ਚ 1500 ਕੁੜੀਆਂ ਉਹ ਸੀ ਜਿਹੜੀਆਂ ਜਨਵਰੀ ਤੋਂ ਬਾਅਦ ਫਰਵਰੀ ਚ ਫਿਰ ਵਿਆਹ ਕਰਾਉਣ ਆ ਗਈਆਂ। ਉਦਾਂ ਮੈਂ ਦੱਸਾਂ ਕਿ ਸਾਡੇ ਪੰਜਾਬ ਚ ਜਦੋਂ ਸ਼ਗਨ ਸਕੀਮ ਲਾਗੂ ਕੀਤੀ ਗਈ ਉਦੋਂ ਦੇ ਹਿਸਾਬ ਨਾਲ ਪੈਸੇ ਚੋਖੇ ਸਨ। ਬੁੜਾ ਇੱਥੇ ਵੀ ਕਾਲਾ ਮਾਲਾ ਆਇਆ ਸੀ, ਫਰੀਦਕੋਟ ਦੇ ਵਿੱਚ ਇੱਕ ਮੁੰਡਾ ਕੌਂਸਲਰ ਸੀ, ਉਹਨੇ ਆਪਣੀ ਮਾਂ ਨੂੰ ਦੋ ਭੈਣਾਂ ਆਪਣੀਆਂ ਦੇ ਵਿਆਹ ਦਾ ਸ਼ਗਨ ਦਾ ਚੈੱਕ ਸਰਕਾਰ ਤੋਂ ਦਵਾ ਤੱਕ ਕਿਸੇ ਨੇ ਸ਼ਿਕਾਇਤ ਕਰਤੀ, ਪਤਾ ਲੱਗਾ ਤੇ ਉਹਦੀਆਂ ਤੇ ਭੈਣਾਂ ਹੀ ਨੀ, ਪਤਾ ਨੀ ਜੰਮੀਆਂ ਨੀ ਕਿ ਜੰਮਣ ਨੀ ਦਿੱਤੀਆਂ, ਤੇ ਉਹਨੇ ਆਪਣੀ ਮਾਂ ਨੂੰ ਦੋ ਧੀਆਂ ਦਾ ਚੈੱਕ ਦਵਾ ਤਾ ਜਦਕਿ ਉਹਦੇ ਘਰ ਧੀਆਂ ਹੋਈਆਂ ਹੀ ਨੀ ਸੀ। ਉਹ ਵੀ ਕੇਸ ਬਣਿਆ ਸੀ। ਅੰਮ੍ਰਿਤਸਰ ਦੇ ਬਿਲਕੁਲ ਲਾਗੇ ਇੱਕ ਪਿੰਡ ਇੱਥੇ ਵਿੰਡ ਰੋਡ ਤੇ ਅੱਜ ਕੱਲ ਉੱਥੇ ਜੇਲ੍ਹ ਬਣੀ, ਉਸ ਪਿੰਡ ਦੇ ਵਿੱਚ ਇੱਕ MLA ਨੇ ਤੇ ਮੰਤਰੀ ਨੇ ਰਲ ਕੇ ਇੱਕੋ ਮਹੀਨੇ ਚ 300 ਤੋਂ ਵੱਧ ਵਿਆਹ ਕਰ ਦਿੱਤੇ। ਇੱਕ ਕੁੜੀ ਇਹੋ ਜਿਹੀ ਵਿਖਾਤੀ ਜਿਹਦਾ ਇੱਕ ਮਹੀਨੇ ਚ 3 ਵਾਰੀ ਵਿਆਹ ਹੋ ਗਿਆ, ਉਹ ਕੀ ਕਰਦੇ ਸੀ ਕਾਰਡ ਦੇ ਉੱਤੇ ਨਾਂ ਚੇਂਜ ਕਰਾਉਂਦੇ ਸੀ, ਉਹਦਾ ਵੀ ਨਾਂ ਥੋੜਾ ਜਿਹਾ 1921 ਸਪੈਲਿੰਗ ਬਦਲ ਦਿੰਦੇ ਸੀ, ਪਿਓ ਦਾ ਨਾਂ ਵੀ ਬਦਲ ਦਿੰਦੇ ਸੀ, ਅਗਲੇ ਪਾਸੇ ਮੁੰਡਾ ਤੇ ਮੁੰਡੇ ਦਾ ਪਿੰਡ ਬਦਲ ਦਿੰਦੇ ਤੇ ਪੈਸੇ ਲਈ ਜਾਂਦੇ ਸੀ। ਇਹੋ ਜਿਹੇ ਕੰਮ ਇੱਥੇ ਪੰਜਾਬ ਚ ਵੀ ਬਹੁਤ ਹੋਏ ਆ, ਪਰ UP ਚ ਸੜ ਤੋਂ ਵੱਧ ਆ। ਫੜੇ ਵੀ ਜਾਂਦੇ, ਉਹਨਾਂ ਦੇ ਪਰਚੇ ਨੀ ਦਰਜ ਹੁੰਦੇ, ਛੱਡ ਦਿੰਦੇ, ਇਸ ਕਰਕੇ ਲੋਕੀ ਮੁੜ ਮੁੜ ਕਰੀ ਜਾਂਦੇ। ਚੱਲ ਕੋਈ ਨੀ, ਫੜੇ ਗਏ ਤੇ ਵੱਧ ਤੋਂ ਵੱਧ ਬਾਹਰ ਹੀ ਕੱਢ ਦੇਣਗੇ, ਹੋਰ ਕੀ ਹੋਊਗਾ
1: ਜੀ। ਸਭ ਗੱਲ ਕਰਨਾਟਕ ਦੀ ਕਰਦੇ ਹਾਂ ਜੀ। ਕਰਨਾਟਕ ਚ ਵਿਧਾਨ ਪ੍ਰੀਸ਼ਦ ਦੀ ਚੋਣ ਸੀ ਤੇ ਭਾਜਪਾ ਦੇ ਬੰਦਿਆਂ ਨੇ ਕ੍ਰੋਸ ਵੋਟਿੰਗ ਜਿਹੜੀ ਉਹ ਕੀਤੀ। ਸਵਾਲ ਮੇਰੇ ਇੱਥੇ ਦੋ ਨੇ ਜੀ। ਇੱਕ ਤਾਂ ਵਿਧਾਨ ਪ੍ਰੀਸ਼ਦ ਕੀ ਹੁੰਦੀ ਹੈ ਸਾਨੂੰ ਥੋੜੀ ਜਿਹੀ ਤਫਸੀਲ ਚ ਦੱਸੋ, ਤੇ ਕ੍ਰੋਸ ਵੋਟਿੰਗ ਕਿੱਦਾਂ ਹੋਈ ਜੀ?
0: ਪਹਿਲੀ ਗੱਲ ਤੇ ਵਿਧਾਨ ਪ੍ਰੀਸ਼ਦ ਦੀ ਹੈ ਕਿ ਜਿੱਦਾਂ ਸਾਡੀ ਪਾਰਲੀਮੈਂਟ ਚ ਦੋ ਹਾਊਸ ਨੇ, ਲੋਕ ਸਭਾ ਤੇ ਰਾਜ ਸਭਾ, ਇਸੇ ਤਰ੍ਹਾਂ ਹੀ ਭਾਰਤ ਦੇ ਕਈਆਂ ਸੂਬਿਆਂ ਚ ਜਿਹੜੀਆਂ ਅਸੈਂਬਲੀਆਂ ਨੇ ਉਹ ਵੀ ਟੂ ਟਾਇਰ ਨੇ, ਇੱਕ ਉਹਨਾਂ ਚ ਵਿਧਾਨ ਸਭਾ ਹੁੰਦੀ ਹੈ ਤੇ ਇੱਕ ਵਿਧਾਨ ਪ੍ਰੀਸ਼ਦ ਹੁੰਦੀ ਹੈ। ਜਿਹੜੇ ਵਿਧਾਨ ਸਭਾ ਦੇ ਮੈਂਬਰ ਨੂੰ MLA ਕਹਿੰਦੇ ਆ, ਜਿਹੜੇ ਪ੍ਰੀਸ਼ਦ ਵਾਲੇ ਉਹਨਾਂ ਨੂੰ MLC ਕਹਿੰਦੇ, ਮੈਂਬਰ ਲੈਜਿਸਲੇਟਿਵ ਕੌਂਸਲ। ਸਾਡੇ ਪੰਜਾਬ ਵਿੱਚ ਵੀ ਵਿਧਾਨ ਪ੍ਰੀਸ਼ਦ ਹੁੰਦੀ ਸੀ, 1952 ਤੋਂ ਚੱਲਦੀ ਆਈ, 1969 ਚ ਫਿਰ ਅਕਾਲੀ ਸਰਕਾਰ ਵੇਲੇ ਮਤਾ ਪਾਸ ਕੀਤਾ ਸੀ ਕਿ ਇਹਦੀ ਲੋੜ ਨੀ, ਫਾਲਤੂ ਐਵੇਂ ਖਰਚਾ ਪੈਂਦਾ, ਬੰਦ ਕਰ ਦਿਓ, ਤੇ ਜਨਵਰੀ 1970 ਚ ਬੰਦ ਕਰ ਦਿੱਤੀ ਗਈ ਸੀ। ਉਹਦੇ ਤੋਂ ਪਹਿਲਾਂ ਬੜੇ ਵੱਡੇ ਵੱਡੇ ਲੀਡਰ, ਅਕਾਲੀ ਵੀ, ਕਾਂਗਰਸੀ ਵੀ, ਕਾਮਰੇਡ ਵੀ, ਇਹ ਸਾਰੇ ਉਹ ਚ ਮੈਂਬਰ ਹੁੰਦੇ ਸੀ। ਇਹਦਾ ਸਿਸਟਮ ਇਹ ਹੁੰਦਾ ਕਿ ਇਹ ਵਿਧਾਨ ਪ੍ਰੀਸ਼ਦ ਦੇ ਮੈਂਬਰ ਜਨਤਾ ਵਿੱਚੋਂ ਚੋਣਾਂ ਨਹੀਂ ਲੜਦੇ, ਇਹਨਾਂ ਚੋਂ ਫਰਜ਼ ਕਰੋ ਜੇ ਪੰਜਾਬ ਦੇ ਵਿੱਚ ਉਦੋਂ 48 ਕਦੀ ਹੁੰਦੀ ਸੀ ਵਿਧਾਨ ਪ੍ਰੀਸ਼ਦ, ਉਹਦੇ ਚੋਂ 8-10 ਸੀਟਾਂ ਇਹੋ ਜਿਹੀਆਂ ਹੋਣਗੀਆਂ ਜਿਹਨਾਂ ਦੇ ਵਾਸਤੇ ਵੋਟਾਂ ਜਿਹੜੀਆਂ ਵਿਧਾਇਕਾਂ ਚੋਂ ਜਾਣੀ ਜਿਹੜੇ MLA ਆ ਉਹਨਾਂ ਚੋਂ ਪੈਣਗੀਆਂ, 8-7 ਸੀਟਾਂ ਇਹੋ ਜਿਹੀਆਂ ਹੋਣਗੀਆਂ ਜਿਹਨਾਂ ਦੀ ਚੋਣ ਪੰਜਾਬ ਦੇ ਵਿੱਚ ਮਿਊਂਸੀਪਲ ਕਮੇਟੀਆਂ ਕੌਂਸਲਾਂ ਜਿੰਨੀਆਂ ਉਹਨਾਂ ਦੇ ਮੈਂਬਰ ਵੋਟਾਂ ਪਾ ਕਰਨਗੇ, 8-7 ਸੀਟਾਂ ਇਹੋ ਜਿਹੀਆਂ ਹੋਣਗੀਆਂ ਜਿਹਨਾਂ ਦੀ ਚੋਣ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਤੇ ਬਲਾਕ ਸੰਮਤੀ ਦੇ ਮੈਂਬਰ ਕਰਨਗੇ। ਏਦਾਂ ਹੀ ਕੁਝ ਸੀਟਾਂ ਰੱਖੀਆਂ ਹੁੰਦੀਆਂ ਸੀ ਜਿਹਨਾਂ ਦੇ ਵਾਸਤੇ ਵੋਟਾਂ ਟੀਚਰ ਕੌਂਸਟੀਚੁਐਂਸੀ, ਜਿਹੜੇ ਸਾਰੇ ਪੰਜਾਬ ਦੇ ਟੀਚਰ ਆ ਉਹ ਵੋਟਾਂ ਪਾਉਣਗੇ। ਕੁਝ ਸੀਟਾਂ ਹੁੰਦੀਆਂ ਸੀ ਗ੍ਰੈਜੂਏਟ ਕੌਂਸਟੀਚੁਐਂਸੀ, ਉਦੋਂ ਗ੍ਰੈਜੂਏਟ ਹੋਣਾ ਜਿਹੜੇ BA ਪਾਸ ਹੋਣਾ ਬੜੀ ਵੱਡੀ ਗੱਲ ਸੀ, ਤੇ ਜਿਹੜੇ BA ਜਾਂ MA ਪਾਸ ਸੀ ਉਹਨਾਂ ਦੀਆਂ ਵੋਟਾਂ ਨਾਲ ਚੁਣੇ ਜਾਂਦੇ ਸੀ। ਤੇ ਕੁਝ ਸੀਟਾਂ ਰਾਖਵੀਆਂ ਹੁੰਦੀਆਂ ਸੀ ਜਿਹਨਾਂ ਦੇ ਉੱਤੇ ਬੰਦਿਆਂ ਦੇ ਨਾਂ ਨਾਮਜ਼ਦ ਕੀਤੇ ਜਾਂਦੇ ਸੀ, ਕਰਦਾ ਗਵਰਨਰ ਸੀ, ਪਰ ਕਿਹਨੂੰ ਕਰਨਾ ਸਰਕਾਰ ਫੈਸਲਾ ਕਰਦੀ ਸੀ। ਉਹ ਕੋਈ ਕਲਾਕਾਰ ਹੋ ਸਕਦਾ, ਕੋਈ ਪ੍ਰੋਫੈਸਰ ਹੋ ਸਕਦਾ, ਕੋਈ ਲੇਖਕ ਹੋ ਸਕਦਾ, ਕੋਈ ਗਾਇਕ ਹੋ ਸਕਦਾ, ਕੋਈ ਕੰਸਟਰਕਸ਼ਨ ਦਾ ਇੰਜੀਨੀਅਰ ਹੋ ਸਕਦਾ, ਕੋਈ ਇਤਿਹਾਸਕਾਰ, ਕੋਈ ਪੱਤਰਕਾਰ ਵੀ ਬਣਦੇ ਰਹੇ ਸੀ। ਇਸੇ ਤਰ੍ਹਾਂ ਕਰਨਾਟਕਾ ਦੇ ਵਿੱਚ ਵੀ, UP ਚ ਵੀ ਕਈਆਂ ਥਾਵਾਂ ਤੇ ਵਿਧਾਨ ਪ੍ਰੀਸ਼ਦ ਜੀ ਹੈਗੀ ਆ, ਤੇ ਉਹਨਾਂ ਚ ਇਸ ਤਰ੍ਹਾਂ ਨਿਯੁਕਤੀਆਂ ਹੁੰਦੀਆਂ ਨੇ। ਇਸ ਵਾਰੀ ਉੱਥੇ ਕਰਨਾਟਕ ਦੀ ਵਿਧਾਨ ਪ੍ਰੀਸ਼ਦ ਦੇ ਵਾਸਤੇ ਕੋਈ ਸੀਟਾਂ ਦੀ ਚੋਣ ਹੋਣੀ ਸੀ, ਭਾਜਪਾ

0: ਜਿੰਨੀਆਂ ਸੀਟਾਂ ਸਮਝੀ ਸੀ ਕਿ ਆਪਣੇ ਇੰਨੇ MLA ਤੇ ਉਹਨਾਂ ਚੋਂ ਇੰਨੀਆਂ ਸੀਟਾਂ ਆਪਾਂ ਜਿੱਤ ਜਾਣੀਆਂ, ਇੱਕ ਸੀਟ ਘੱਟ ਗਈ ਕਿਉਂਕਿ ਇਹਨਾਂ ਦੇ ਬੰਦਿਆਂ ਨੇ ਕ੍ਰਾਸ ਵੋਟਿੰਗ ਕਰਕੇ ਦੂਸਰੇ ਪਾਸੇ ਕਾਂਗਰਸੀ ਉਮੀਦਵਾਰ ਦੇ ਪੱਖ ਚ ਵੋਟਾਂ ਪਾ ਤੀਆਂ। ਹੁਣ ਭਾਜਪਾ ਨੇ ਸੂਬੇ ਦਾ ਪ੍ਰਧਾਨ ਵੀ ਸੱਦ ਲਿਆ ਤੇ ਬਾਕੀ ਬੰਦੇ ਵੀ ਸੱਦ ਲਏ ਤੇ ਬੜੀ ਲੀਡਰਸ਼ਿਪ ਖਿਜੀ ਪਈ ਹੈ। ਪਰ ਦੂਸਰਾ ਪੱਖ ਇਹ ਹੈ ਕਿ ਇਸ ਤੋਂ 3 ਦਿਨ ਪਹਿਲਾਂ ਝਾਰਖੰਡ ਦੀ ਰਾਜਧਾਨੀ ਰਾਂਚੀ ਚ ਵੀ ਵਿਧਾਨ ਪਰਿਸ਼ਦ ਦੀ ਚੋਣ ਹੋਈ, ਉੱਥੇ ਕਾਂਗਰਸੀਆਂ ਨੇ ਕ੍ਰਾਸ ਵੋਟਿੰਗ ਕੀਤੀ ਤੇ ਭਾਜਪਾ ਵਾਲਿਆਂ ਨੂੰ ਵੋਟਾਂ ਪਾਤੀਆਂ, ਉੱਥੇ ਭਾਜਪਾ ਨੇ ਗੁੱਸਾ ਕੀਤਾ ਹੀ ਨਹੀਂ। ਜੇ ਦੂਸਰਿਆਂ ਦਾ ਟੁੱਟ ਕੇ ਕ੍ਰਾਸ ਵੋਟਿੰਗ ਕਰਕੇ ਆਪਣੀ ਪਾਰਟੀ ਦੇ ਬਜਾਏ ਸਾਨੂੰ ਵੋਟਾਂ ਪਾ ਜੇ ਫਿਰ ਤਾਂ ਠੀਕ ਹੈ, ਜੇ ਸਾਡਾ ਕ੍ਰਾਸ ਵੋਟਿੰਗ ਕਰਕੇ ਦੂਜੇ ਪਾਸੇ ਪਾ ਜੇ ਇਹਦੇ ਖਿਲਾਫ ਕਾਰਵਾਈ ਕਰੋ। ਆਹ ਖੇਡ ਚੱਲਦੀ, ਇਹਨਾਂ ਦੇ ਬੰਦੇ ਕਰਨਾਟਕ ਵਿੱਚ ਇਹਨਾਂ ਦੇ ਨਾਲ ਨਹੀਂ ਖਲੋਤੇ, ਉਹਨਾਂ ਨੇ ਕਾਂਗਰਸ ਨੂੰ ਉੱਥੇ ਵੋਟਾਂ ਪਾ ਦਿੱਤੀਆਂ
1: ਜੀ। ਮਨੁ ਸਾਹਿਬ, ਇਰਾਨ ਤੇ ਅਮਰੀਕਾ ਦੀ ਪੀਸ ਡੀਲ ਜਿਹੜੀ ਆ ਉਹ ਡਨ ਹੋ ਗਈ ਹੈ ਤੇ ਦੂਜੇ ਪਾਸੇ ਇਜ਼ਰਾਈਲ ਤੇ ਹਿਜ਼ਬੁੱਲਾ ਦੀ ਜੰਗਬੰਦੀ ਜਿਹੜੀ ਆ ਉਹ ਵੀ ਹੋ ਗਈ ਹੈ, ਸਹਿਮਤੀ ਹੋ ਗਈ ਹੈ, ਕਿਵੇਂ ਦਾ ਅਸਰ ਦੇਖਦੇ ਹੋ ਜੀ?
0: ਕੁਝ ਜਿਹੜਾ ਤੇ ਇਰਾਨ ਨਾਲ ਅਮਰੀਕਾ ਦਾ ਸਮਝੌਤਾ ਤੇ ਸਾਰੇ ਸਮਝਦੇ ਆ ਕਿ ਡੋਨਲਡ ਟਰੰਪ ਨੇ ਬਹੁਤ ਝੁੱਕ ਕੇ ਕੀਤਾ, ਬੜੀ ਕਾਹਲੀ ਚ ਕੀਤਾ, ਜਿਹੜੀ ਤਰੀਕ ਮਿੱਥੀ ਸੀ ਉਹ ਤੋਂ ਇੱਕ ਦਿਨ ਪਹਿਲਾਂ ਉੱਥੇ ਪਹੁੰਚ ਗਿਆ ਸਮਝੌਤਾ ਕਰਨ, ਆਪਾਂ ਨਿਬੇੜੀਏ ਕੰਮ ਫਟਾਫਟ ਦਸਖਤ ਕੀਤੇ, ਸਾਰੀ ਦੁਨੀਆਂ ਚ ਉਹਦਾ ਜਲੂਸ ਨਿਕਲਣ ਡਿਆ ਵੀ ਪਹਿਲਾਂ ਲੜਿਆ ਬੜੀ ਤੇਜ਼ੀ ਨਾਲ ਚੜ੍ਹਾਈ ਕਰਕੇ ਆਇਆ ਸੀ, ਹੁਣ ਝੁਕਣ ਲੱਗਾ ਇੰਨਾ ਝੁੱਕ ਕੇ। ਇਹ ਕਹਿਤਾ ਜੀ ਹੋਰਮਨ ਸਟੇਟ ਖੋਲਤਾ ਸਾਰਿਆਂ ਵਾਸਤੇ, ਉਹ ਕਹਿੰਦੇ ਜੀ ਗਿਣਤੀ ਦੇ ਦਿਨਾਂ ਵਾਸਤੇ ਖੋਲਿਆ, ਉਹਦੇ ਬਾਅਦ ਅਸੀਂ ਟੈਰ ਪਲਾਉਣਾ, ਨਾਕੇ ਲੱਗਣੇ ਟੈਕਸ ਕਰਾਉਣਾ ਵੇ ਸ਼ਰਤਾਂ ਚ ਲਿਖਿਆ। ਸਾਰੀਆਂ ਗੱਲਾਂ ਚ ਉਹਨਾਂ ਨੇ ਡੋਨਲਡ ਟਰੰਪ ਨੂੰ ਝੁਕਾ ਲਿਆ। ਇੱਕ ਦੂਸਰਾ ਪਾਸਾ ਸੀ, ਉਹ ਸ਼ਰਤ ਲਾਉਂਦੇ ਸੀ ਕਿ ਲਿਬਨਾਨ ਦੇ ਵਿੱਚ ਇਜ਼ਰਾਈਲ ਬਹੁਤ ਹਮਲਾਵਰੀ ਕਰਦਾ, ਲੋਕਾਂ ਨੂੰ ਮਾਰੀ ਜਾਂਦਾ, ਬੰਬਾਰ ਕਰਦੇ ਜਾਂਦਾ, ਤੇ ਉਹ ਅਮਰੀਕਾ ਦਾ ਚਹੇਤਾ, ਅਮਰੀਕਾ ਉਹਨੂੰ ਰੋਕੇ, ਤੇ ਨਾਲ ਇਹ ਵੀ ਕਿ ਜਿਹੜੇ ਉਹਨੇ ਲਿਬਨਾਨ ਦੇ ਇਲਾਕੇ ਕਬਜ਼ੇ ਚ ਲੈ ਲਏ, ਇਜ਼ਰਾਈਲ ਉਹ ਕਬਜ਼ੇ ਵਾਲੇ ਇਲਾਕੇ ਛੱਡੇ, ਉਹਦਾ ਕਾਰਨ ਇੱਕ ਇਹ ਸੀ ਕਿ ਜਦੋਂ ਇਰਾਨ ਇਕੱਲਾ ਰਹਿ ਗਿਆ ਸੀ ਉਦੋਂ ਇੱਕੋ ਇੱਕ ਦੇਸ਼ ਲਿਬਨਾਨ ਉਹਦੇ ਨਾਲ ਖੜਾ ਰਿਹਾ ਸੀ, ਬਾਕੀ ਤੇ ਸਾਰੇ ਉਹਨੂੰ ਛੱਡ ਗਏ ਸੀ। ਉਹ ਕਹਿੰਦੇ ਜਿਹੜਾ ਦੇਸ਼ ਸਾਡੇ ਨਾਲ ਖੜਾ ਰਿਹਾ ਅਸੀਂ ਉਹਦੇ ਨਾਲ ਖੜਾਉਣਾ, ਉਹਦੇ ਤੇ ਜਦ ਤੱਕ ਹਮਲੇ ਹੁੰਦੇ ਸਾਡਾ ਸਮਝੌਤਾ ਪੱਕਾ ਨਹੀਂ। ਅਗਲੇ ਦਿਨ ਗੱਲ ਕਰਨੀ ਸੀ, ਉਹਨਾਂ ਦਾ ਵਿਦੇਸ਼ ਮੰਤਰੀ ਆ ਰਿਹਾ ਸੀ ਤੇ ਇਰਾਨ ਦਾ ਵਿਦੇਸ਼ ਮੰਤਰੀ, ਇਰਾਨ ਵਾਲਿਆਂ ਨੇ ਆਖਿਆ ਅਸੀਂ ਨੀ ਹੋਰ ਗੱਲ ਕਰਨੀ, ਜਿੰਨੀ ਕਰਨੀ ਸੀ ਡੋਨਲਡ ਟਰੰਪ ਨਾਲ ਕਰ ਲਈ, ਪਹਿਲਾਂ ਇਜ਼ਰਾਈਲ ਨੂੰ ਆਖੋ ਸਮਝੌਤਾ ਕਰੇ। ਇਸਰਾਇਲ ਨੇ ਡੋਨਲਡ ਟਰੰਪ ਨੂੰ ਕਹਿਤਾ ਸੀ ਕਿ ਮੈਂ ਸਮਝੌਤਾ ਨਹੀਂ ਕਰਨਾ, ਇੱਥੇ ਆ ਕੇ ਡਿੱਕਾ ਪੈ ਗਿਆ, ਲੱਗਦਾ ਸੀ ਇਹ ਗੱਲ ਜਿਹੜੀ ਹੋਈ ਆ ਟੁੱਟ ਜਾਣੀ ਆ, ਮਾਸਾ ਹੀ ਸਮਝੌਤਾ ਇਰਾਨ ਤੇ ਅਮਰੀਕਾ ਦਾ, ਇਹ ਸਮਝੌਤਾ ਹੁਣ ਟੁੱਟੂਗਾ ਤੇ ਲੜਾਈ ਦੁਬਾਰਾ ਭੜਕੂਗੀ। ਪਰ ਰਾਤੀ ਜਦੋਂ ਅਸੀਂ ਲੋਕ ਸੁੱਤੇ ਪਏ ਸਨ ਉਦੋਂ ਅਚਾਨਕ ਇੱਕ ਘਟਨਾ ਵਾਪਰੀ ਕਿ ਜਿਹੜੀ ਇਸਰਾਇਲ ਦੇ ਖਿਲਾਫ ਲੜਾਈ ਲੜਦੀ ਜਥੇਬੰਦੀ ਆ ਹਿਜ਼ਬੁੱਲਾ, ਉਹਨਾਂ ਦੇ ਨਾਲ ਇਸਰਾਇਲ ਨੇ ਚੁੱਪ ਚੁਪੀ ਤੇ ਸਮਝੌਤਾ ਕਰ ਲਿਆ, ਜਿਹੜਾ ਸਮਝੌਤਾ ਉਹ ਅਮਰੀਕਾ ਦੇ ਕਹਿਣ ਤੇ ਵੀ ਨਹੀਂ ਸੀ ਕਰਦੇ, ਉਹ ਉਹਨਾਂ ਨੇ ਚੁੱਪ ਚੁਪੀ ਤਾਂ ਅਚਾਨਕ ਕਿੱਦਾਂ ਕਰ ਲਿਆ ਪਤਾ ਨਹੀਂ ਲੱਗਾ, ਪਰ ਕਰ ਉਹਨਾਂ ਨੇ ਲਿਆ। ਉਸ ਸਮਝੌਤੇ ਹੋਣ ਤੋਂ ਬਾਅਦ ਹੁਣ ਜਾਪਦਾ ਕਿ ਠੰਡ ਠੰਡਾ ਰਹੇਗਾ, ਗੱਲ ਬਹੁਤੀ ਨਹੀਂ ਵਿਗੜੇਗੀ, ਪਰ ਪਤਾ ਕੋਈ ਨੀ ਹੁੰਦਾ ਇੱਧਰ ਟਰੰਪ ਸਾਹਿਬ ਹੈ ਕੀ ਪਤਾ ਉਹਨੇ ਕਿਹੜੇ ਵੇਲੇ ਕਿਹਦੇ ਬਾਰੇ ਕੀ ਕਹਿ ਦੇਣਾ।
1: ਬਿਲਕੁਲ ਜੀ, ਟਰੰਪ ਦੀ ਹੀ ਗੱਲ ਮੈਨੂੰ ਲੱਗੀ ਸੀ ਕਰਨ, ਕਿਹਦੇ ਬਾਰੇ ਕੀ ਕਹਿ ਦੇਣਾ, ਬੜੀ ਅਜੀਬ ਤੇ ਅਨੋਖੀ ਡਿਪਲੋਮੇਸੀ ਇਸ ਲੀਡਰ ਦੀ, ਭਾਵੇਂ ਕਿੱਡਾ ਮਰਜ਼ੀ ਵੱਡਾ ਮੁਲਕ ਹੋਵੇ ਉਹਦੇ ਪ੍ਰਧਾਨ ਮੰਤਰੀ ਰਾਸ਼ਟਰਪਤੀ ਕਿਸੇ ਨੂੰ ਕੁਛ ਨਹੀਂ ਸਮਝਦੇ, ਟਿੱਚ ਜਾਣਦੇ ਨੇ, ਸਿੰਘ ਫਸਾਈ ਰੱਖਦੇ ਨੇ। ਇੱਕੋ ਅਖਬਾਰ ਨੇ ਦੋ ਖਬਰਾਂ ਲਾਈਆਂ, ਦੋ ਤਰ੍ਹਾਂ ਦੇ ਟਰੰਪ ਨਜ਼ਰ ਆ ਰਹੇ ਨੇ। ਇੱਕ ਪਾਸੇ ਤੇ ਉਹ ਮੋਦੀ ਨੂੰ ਕਹਿੰਦੇ ਨੇ ਵੀ ਤੇਰੇ ਤੋਂ ਸਿਆਣਾ ਤੇ ਤੇਰੇ ਤੋਂ ਮਹਾਨ ਕੋਈ ਆਗੂ ਨਹੀਂ ਹੈਗਾ, ਤੇ ਮੋਦੀ ਸਾਹਿਬ ਫੋਟੋ ਦੇ ਵਿੱਚ ਬਹੁਤ ਖੁਸ਼ ਨਜ਼ਰ ਆ ਰਹੇ। ਦੂਜੇ ਪਾਸੇ ਇਟਲੀ ਦੀ ਪ੍ਰਧਾਨ ਮੰਤਰੀ ਨੂੰ ਕੋਈ ਟਿੱਪਣੀ ਕਰਤੀ ਹੈ ਟਰੰਪ ਸਾਹਿਬ ਨੇ ਤੇ ਉਹ ਵਾਹ ਵਾਹ ਹੀ ਗੁੱਸੇ ਚ ਹੈ।
0: ਦੇਖੋ, ਨਰਿੰਦਰ ਮੋਦੀ ਦੇ ਖਿਲਾਫ ਡੋਨਲਡ ਟਰੰਪ ਪਿਛਲੇ 2 ਸਾਲਾਂ ਤੋਂ ਲਗਾਤਾਰ ਬੋਲੀ ਜਾ ਰਿਹਾ ਸੀ, ਉਹਦੀ ਬੇਇੱਜ਼ਤੀ ਕਰਾ ਰਿਹਾ ਸੀ, ਮੋਦੀ ਕਿਸੇ ਗੱਲ ਦਾ ਜਵਾਬ ਨਹੀਂ ਦਿੰਦਾ, ਲੋਕੀ ਕਹਿੰਦੇ ਸੀ ਮੋਦੀ ਝੂਠਾ ਤਾਂ ਜਵਾਬ ਨਹੀਂ ਦਿੰਦਾ, ਕਹਿੰਦੇ ਸੀ ਮੋਦੀ ਸਟੇਟਸਮੈਨਸ਼ਿਪ ਵਿਖਾ ਰਿਹਾ ਕਿ ਕੀ ਇਹੋ ਜਿਹੀ ਚਰਚਾ ਚ ਪੈ ਰਹਿਣ। ਹੁਣ ਮਿਲੇ ਆ ਦੋਵੇਂ, ਪਹਿਲੇ ਦਿਨ ਉਹਨੇ ਮੋਦੀ ਨੂੰ ਇਗਨੋਰ ਕੀਤਾ, ਬਹੁਤਾ ਪ੍ਰਭਾਵ ਨਹੀਂ ਦਿੱਤਾ, ਦੂਜੇ ਦਿਨ ਕਹਿਣ ਲੱਗ ਪਿਆ ਮੋਦੀ ਤੇ ਬਹੁਤ ਵਧੀਆ ਲੀਡਰ, ਯਾਨੀ ਉਹ ਆਪਣੇ ਹਿਸਾਬ ਨਾਲ ਸਾਰੀ ਦੁਨੀਆਂ ਦੀਆਂ ਅਖਬਾਰਾਂ ਨੂੰ, ਮੀਡੀਆ ਨੂੰ, ਖਬਰਾਂ ਨੂੰ

0: ਕਰਨਾ ਚਾਹੁੰਦਾ ਡੋਨਲਡ ਟਰੰਪ। ਚਲੋ ਉਹਨਾਂ ਦੀ ਗੱਲ ਵੱਖਰੀ ਰਹਿਣ ਦੋ। ਇਟਲੀ ਦੇ ਪ੍ਰਧਾਨ ਮੰਤਰੀ ਜਾਰਜੀਆ ਮੇਲੋਨੀ, ਉਹਦੇ ਬਾਰੇ ਉਹਨੇ ਕਹਿ ਤਾ ਕਿ ਉਹਦੇ ਨਾਲ ਮੈਂ ਫੋਟੋ ਇੱਕ ਖਿਚਾਈ ਇੱਕ ਥਾਂ ਤੇ ਬਹਿ ਕੇ ਬੈਂਚ ਤੇ, ਐਵੇਂ ਤਰਲਾ ਕਰਦੀ ਸੀ, ਰਿਕੁਐਸਟ ਜੀ ਕਰ ਰਹੀ ਸੀ ਕਿ ਇੱਕ ਫੋਟੋ ਕਰਾ ਲਓ, ਇੱਕ ਸੈਲਫੀ ਕਰਾ ਲਈ, ਤੇ ਮੈਂ ਕਰਾ ਲਈ। ਉਹਨੇ ਇਸ ਗੱਲ ਤੇ ਬੜਾ ਜ਼ਬਰਦਸਤ ਰਿਐਕਸ਼ਨ ਕੀਤਾ। ਉਹਨੇ ਆਖਿਆ ਨਾ ਮੇਰਾ ਦੇਸ਼ ਅੱਜ ਤੱਕ ਕਦੇ ਕਿਸੇ ਅੱਗੇ ਇਹੋ ਜਿਹੇ ਤਰਲੇ ਕੱਢਣ ਗਿਆ, ਤੇ ਨਾ ਮੈਂ ਕੱਢ ਸਕਦੀ, ਇਹੋ ਜਿਹੀ ਕੋਈ ਗੱਲ ਨੀ ਹੋਈ। ਸਧਾਰਨ ਬੈਠੇ ਕਿਸੇ ਨੇ ਇੱਕ ਫੋਟੋ ਖਿੱਚ ਲਈ ਆ, ਤੇ ਦੱਸੇ ਕਿਹਦੇ ਵੇਲੇ ਮੈਨੂੰ ਆਖਿਆ। ਉਹ ਕਹਿੰਦੇ ਏਦਾਂ ਦੀ ਗੱਲ ਹੀ ਕੋਈ ਨੀ। ਉਦਾਂ ਯੂਰਪ ਦੇ ਲੋਕ ਇਹੋ ਜਿਹੀ ਗੱਲ ਨੂੰ ਕੋਈ ਬਹੁਤਾ ਦਿਲ ਤੇ ਨੀ ਲਾਉਂਦੇ, ਪਰ ਉਹਨੇ ਇਹਦੇ ਵਿੱਚ ਆਪਣੀ ਵੀ ਤੇ ਆਪਣੇ ਦੇਸ਼ ਦੀ ਵੀ ਬੇਇੱਜ਼ਤੀ ਮਹਿਸੂਸ ਕੀਤੀ ਹੈ ਕਿ ਬੁੜਾ 80 ਸਾਲ ਦਾ, ਉਹ ਬੀਬੀ ਅਜੇ 49 ਸਾਲ ਦੀ ਹੈ, ਉਹਦੇ ਬਾਰੇ ਜਿਸ ਤਰ੍ਹਾਂ ਦੇ ਨੇ ਕਮੈਂਟਸ ਦਿੱਤੇ ਉਹ ਚੰਗੇ ਨੀ। ਇਟਲੀ ਦੇ ਲੋਕ ਵੀ ਕਾਫੀ ਭੜਕੇ ਪਏ ਆ, ਪਰ ਡੋਨਲਡ ਤੇ ਡੋਨਲਡ ਯਾ ਕੀ ਪਤਾ ਇਹ ਕਿਹੜੇ ਵੇਲੇ ਕੀ ਕਹਿ ਦੇਵੇ ਤੇ ਕਿਸੇ ਬਾਰੇ ਵੀ ਕੀ ਕਹਿ ਦੇ, ਸਭ ਕੁਝ ਕਹਿ ਸਕਦਾ
1: ਜੀ। ਪਨਸੋ ਪ੍ਰੋਗਰਾਮ ਦਾ ਸਮਾਂ ਖਤਮ ਹੋ ਗਿਆ ਜੀ, ਤੁਸੀਂ ਵਿਸਥਾਰ ਚ ਸਾਰੇ ਮੁੱਦਿਆਂ ਦੀ ਜਾਣਕਾਰੀ ਸਾਡੇ ਸਰੋਤਿਆਂ ਨੂੰ ਦਿੱਤੀ ਹੈ, ਬਹੁਤ ਬਹੁਤ ਸ਼ੁਕਰੀਆ ਜੀ।
0: ਜੀ ਬਹੁਤ ਮਿਹਰਬਾਨੀ ਜੀ, ਸ਼ੁਕਰੀਆ।
1: ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਸੀ ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੱਧੂ ਅਤੇ ਲਵਪ੍ਰੀਤ ਸਿੱਧੂ ਨੇ, ਜਿਹੜੇ ਕਿ ਕੈਲਗਰੀ ਦੇ ਵਿੱਚ ਲੰਬੇ ਸਮੇਂ ਤੋਂ ਇੰਸ਼ੋਰੈਂਸ ਦੀਆਂ ਸੇਵਾਵਾਂ ਦੇ ਰਹੇ ਨੇ। ਜੇਕਰ ਤੁਸੀਂ ਲਾਈਫ ਇੰਸ਼ੋਰੈਂਸ ਕਰਾਉਣੀ ਹੈ ਜਾਂ ਸੁਪਰ ਵੀਜ਼ਾ ਇੰਸ਼ੋਰੈਂਸ ਕਰਾਉਣਾ ਚਾਹੁੰਦੇ ਹੋ ਤੇ 4034043500 ਤੇ ਇਹਨਾਂ ਨੂੰ ਕਾਲ ਕਰ ਸਕਦੇ ਹੋ, ਪੰਜਾਬ ਇੰਸ਼ੋਰੈਂਸ। ਪਿਕਸਲ ਫੋਟੋ ਸਟੂਡੀਓ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਸੀ ਜੀ, ਜਿਹੜੇ ਕਿ ਸਵਾਨਾ ਬਾਜ਼ਾਰ ਦੇ ਵਿੱਚ ਨੇ, ਤੇ ਇਹਨਾਂ ਦਾ ਸੁਨੇਹਾ ਹੈ ਕਿ ਇਹ ਪਾਸਪੋਰਟ ਸਾਈਜ਼ ਫੋਟੋ ਸਿਰਫ $7 ਦੇ ਵਿੱਚ ਬਣਾ ਕੇ ਦਿੰਦੇ ਨੇ। ਇਸ ਤੋਂ ਇਲਾਵਾ ਜੇਕਰ ਤੁਸੀਂ ਫੈਮਿਲੀ ਫੋਟੋਜ਼ ਬਣਾਉਣੀਆਂ ਨੇ ਜਾਂ ਬੱਚਿਆਂ ਦੀਆਂ ਫੋਟੋਜ਼ ਕਰਵਾਉਣਾ ਚਾਹੁੰਦੇ ਹੋ, ਪੋਰਟਰੇਟਸ ਬਣਾਉਣਾ ਚਾਹੁੰਦੇ ਹੋ, ਤਾਂ ਇਹਨਾਂ ਨੂੰ ਕਾਲ ਕਰ ਸਕਦੇ ਹੋ 4039470060 ਤੇ ਪਿਕਸਲ ਫੋਟੋ ਸਟੂਡੀਓ। ਪ੍ਰੋਗਰਾਮ ਦੇ ਅਗਲੇ ਸਪਾਂਸਰ ਨੇ ਜੀ ਮਦਰ ਇੰਡੀਆ ਰੈਸਟੋਰੈਂਟ, ਜਿੱਥੇ ਤੁਸੀਂ ਨੌਰਥ ਅਤੇ ਸਾਊਥ ਇੰਡੀਅਨ ਫੂਡ ਦਾ ਲੁਤਫ ਉਠਾ ਸਕਦੇ ਹੋ। ਤਵੇ ਵਾਲੀ ਟਿੱਕੀ ਖਾਣ ਨੂੰ ਦਿਲ ਕਰੇ ਤੇ ਭਾਵੇਂ ਦਿਲ ਕਰੇ ਡੋਸਾ ਖਾਣ ਨੂੰ, ਤੇ ਜੇ ਦਿਲ ਕਰੇ ਚਾਟ ਖਾਣ ਨੂੰ ਤੇ ਇੱਥੇ ਚਾਟ ਦੇ ਲਾਈਵ ਕਾਊਂਟਰਸ ਵੀ ਨੇ, ਤੇ ਨਾਲ ਹੀ ਸਪੈਸ਼ਲ ਮਾਲਪੂੜੇ ਵੀ ਮਿਲਦੇ ਨੇ, ਖੀਰ ਅਤੇ ਗੁਲਗੁਲੇ ਹਰ ਸ਼ਨੀਵਾਰ ਅਤੇ ਐਤਵਾਰ ਮਿਲਦੇ ਨੇ। ਬ੍ਰੇਕਫਾਸਟ ਬਫੇ ਦੇ ਵਿੱਚ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਤੁਸੀਂ ਇੰਜੋਏ ਕਰ ਸਕਦੇ ਹੋ 40+ ਡਿਲੀਸ਼ੀਅਸ ਆਈਟਮਸ, ਨਾਟ 14 ਇਟਸ 40 40 ਮਹਿਮਾਨਾਂ ਤੱਕ ਲਈ ਪ੍ਰਾਈਵੇਟ ਡਾਇਨਿੰਗ ਵੀ ਅਵੇਲੇਬਲ ਹੈ 24/7 24 ਘੰਟੇ ਖੁੱਲੇ ਹੁੰਦੇ ਨੇ। ਇਹ ਸਭ ਤੋਂ ਖਾਸ ਗੱਲ ਹੈ, ਸਿਟੀਸਕੇਪ ਲੈਂਡਿੰਗ ਪਲਾਜ਼ਾ ਦੇ ਵਿੱਚ ਲੋਕੇਟਡ ਨੇ। ਇਹਨਾਂ ਦਾ ਫੋਨ ਨੰਬਰ 4039360777 ਹੈ ਜੀ। ਮਦਰ ਇੰਡੀਆ ਰੈਸਟੋਰੈਂਟ, ਮਾਂ ਦੇ ਹੱਥਾਂ ਵਰਗਾ ਸਵਾਦ।